ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਅਸਾਡਾ ਫਿੱਟੇ ਤਨ ਫਿੱਟੇ ਫੇਟ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ

ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹੋ ਪੰਡੋਂ ਹੋਵੇ ਦੋਸਤੀ ਪੰਡੋਂ ਚੱਲੇ ਰਾਹੋ ਪੰਡ ਮੂਆ ਪੰਡ ਪਹਲੀਏ ਪੰਡ ਹੋਵੇ ਬੰਦਾਨ ਸੋ ਕਿਉਂ ਮੰਦਾਕੀਏ ਜਿੱਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਈ ਨਾਨਕ ਪੰਡੇ ਬਾਰਾ ਇੱਕੋ ਸੱਚਾ ਸੋਏ ਜਿੱਤ ਮੁੱਖ ਸਦਾ ਸਲਾਹੀ।

0: ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾ ਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ। ਦਰਬਾਟ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਹੇ ਦੀਬਾ।

ਜੋ ਜੀ ਹੋਏ ਸੋ ਗਵੈ ਮੌਕਾ ਕਹਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਉਂਨਿਓ ਮਹੱਲਾ ਦੂਜਾ ਨਾਲਿਆਂ ਨੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲਿਆਂ ਨੇ ਦੋਸਤੀ ਵਾਡਾ ਰੂਸਿਓਨੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਓ ਨਾ ਥਿਓ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ 'ਚ ਹੁਣ ਅਸੀਂ ਤੁਹਾਡੀ ਨਜ਼ਰ ਕਰਾਂਗੇ ਸੁਫੀਆਨਾ ਕਲਾਮ।

0: ਲਈ ਜਾ ਰਹੀ ਹੈ ਕਿਉਂਕਿ ਉਹ ਕਥਿਤ ਤੌਰ ਤੇ ਉਨ੍ਹਾਂ ਬਿਲਡਰਾਂ ਦੀ ਮਦਦ ਕਰ ਰਿਹਾ ਸੀ ਜਿਨ੍ਹਾਂ ਨੇ GMADA ਫੀਸਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਉਨ੍ਹਾਂ ਬਿਲਡਰਾਂ ਲਈ ਸਿਆਸੀ ਸੁਰੱਖਿਆ ਜੁਟਾ ਰਿਹਾ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਤੇ ਅਧਿਕਾਰੀ ਰਾਜਵੀਰ ਘੁੰਮਣ ਦਾ ਨਜ਼ਦੀਕੀ ਸਾਥੀ ਏ। ਏਜੰਸੀ ਨੇ ਕਿਹਾ ਕਿ ਨਿਤਿਨ ਗੋਹਲ ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੰਪਰਕ ਅਧਿਕਾਰੀ ਵਜੋਂ ਕੰਮ ਕਰਨ ਦਾ ਸ਼ੱਕ ਏ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੇ ਵਰ੍ਹੇਗੰਢ ਮਨਾ ਰਿਹਾ ਹੈ। ਪਿਛਲੇ ਸਾਲ 7 ਮਈ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਜਿਸ ਵਿਚ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਦਹਿਸ਼ਤਗਰਦਾਂ ਤੇ 9 ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਗਏ। ਇਹ ਕਾਰਵਾਈ ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਵਿਚ ਸੈਲਾਨੀਆਂ ਤੇ ਹੋਏ ਪਾਕਿਸਤਾਨ ਦੀ ਹਮਾਇਤ ਵਾਲੇ ਬੇਰਹਿਮ ਦਹਿਸ਼ਤਗਰਦ ਹਮਲੇ ਦਾ ਭਾਰਤ ਦਾ ਸਖ਼ਤ ਜਵਾਬ ਸੀ। ਪੇਸ਼ ਏ ਇਕ ਰਿਪੋਰਟ।
1: ਆਪਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਅਤੇ ਰਣਨੀਤਿਕ ਸ਼ਕਤੀ ਦਾ ਇੱਕ ਮਹੱਤਵਪੂਰਨ ਪ੍ਰਦਰਸ਼ਨ ਸੀ ਜਿਸ ਨੂੰ ਫੌਜੀ ਅਤੇ ਗੈਰ ਫੌਜੀ ਸਾਧਨਾਂ ਦੇ ਸੁਮੇਲ ਨਾਲ ਅੰਜਾਮ ਦਿੱਤਾ ਗਿਆ। ਇਸ ਬਹੁਪੱਖੀ ਕਾਰਵਾਈ ਨੇ ਦਹਿਸ਼ਤਗਰਦੀ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕੀਤਾ, ਪਾਕਿਸਤਾਨੀ ਹਮਲੇ ਨੂੰ ਰੋਕਿਆ ਅਤੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਬਿਲਕੁਲ ਨਾ ਬਰਦਾਸ਼ਤ ਕਰਨ ਦੀ ਨੀਤੀ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ। ਇਸ ਆਪਰੇਸ਼ਨ ਨੇ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਦੇ ਹੋਏ ਰਣਨੀਤਿਕ ਸੰਜਮ ਬਣਾਈ ਰੱਖਿਆ। ਇਸ ਕਾਰਵਾਈ ਦਾ ਉਦੇਸ਼ ਦਹਿਸ਼ਤਗਰਦੀ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਯੋਜਨਾਕਾਰਾਂ ਨੂੰ ਸਜ਼ਾ ਦੇਣਾ ਅਤੇ ਸਰਹੱਦ ਪਾਰ ਦਹਿਸ਼ਤਗਰਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਸੀ। ਇਸ ਕਾਰਵਾਈ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਕਈ ਦਹਿਸ਼ਤਗਰਦ ਕੈਂਪਾਂ ਤੇ ਸਿਖਲਾਈ ਸਥਾਨਾਂ ਦੀ ਪਛਾਣ ਕਰਕੇ 9 ਵੱਡੇ ਦਹਿਸ਼ਤਗਰਦ ਕੈਂਪਾਂ ਨੂੰ ਨੇਸਤਾ ਨਾਬੂਦ, 11 ਪਾਕਿਸਤਾਨੀ ਹਵਾਈ ਅੱਡਿਆਂ ਤੇ ਹਮਲੇ ਅਤੇ ਕਈ ਮੁੱਖ ਦਹਿਸ਼ਤਗਰਦਾਂ ਦਾ ਖਾਤਮਾ ਕੀਤਾ। ਹਮਲੇ ਭਿਆਨਕ ਸਨ ਪਰ ਭਾਰਤ ਨੇ ਹਮਲਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਤੇ ਸੰਜਮ ਨਾਲ ਅੰਜਾਮ ਦਿੰਦੇ ਹੋਏ ਸਿਰਫ ਦਹਿਸ਼ਤਗਰਦ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਅਤੇ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਆਪਣੇ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਨੂੰ ਜੰਗਬੰਦੀ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਆਪਰੇਸ਼ਨ ਸਿੰਦੂਰ ਦਹਿਸ਼ਤਗਰਦੀ ਖਿਲਾਫ ਭਾਰਤ ਦੇ ਦ੍ਰਿੜ ਸੰਕਲਪ ਦੀ ਪ੍ਰਮੁੱਖ ਉਦਾਹਰਣ ਅਤੇ ਮੁਲਕ ਦੀ ਵਿਨਾਸ਼ਕਾਰੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਹੈ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਰੇਸ਼ਨ ਸਿੰਦੂਰ ਨੂੰ ਦਹਿਸ਼ਤਗਰਦਾਂ ਅਤੇ ਸਾਡੀ ਪ੍ਰਭੂਸੱਤਾ ਤੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀਆਂ ਸਾਰੀਆਂ ਤਾਕਤਾਂ ਵਿਰੁੱਧ ਭਾਰਤ ਦੇ ਅਟਲ ਇਰਾਦੇ ਦਾ ਇੱਕ ਪਰਿਭਾਸ਼ਿਤ ਪ੍ਰਮਾਣ ਕਿਹਾ ਹੈ। ਆਪਰੇਸ਼ਨ ਸਿੰਦੂਰ ਦੇ ਇਕ ਸਾਲ ਪੂਰਾ ਹੋਣ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਅਸਾਧਾਰਨ ਸਫਲਤਾ ਸਾਡੀਆਂ ਹਥਿਆਰਬੰਦ ਫੌਜਾਂ ਦੀ ਬੇਮਿਸਾਲ ਹਿੰਮਤ ਅਤੇ ਦ੍ਰਿੜਤਾ ਨੂੰ ਦਰਸਾਉਂਦੀ ਏ। ਰਾਸ਼ਟਰਪਤੀ ਨੇ ਕਿਹਾ ਕਿ ਪਹਿਲਗਾਮ ਵਿਖੇ ਹੋਏ ਬੇਰਹਿਮ ਹਮਲੇ ਦਾ ਢੁਕਵਾਂ ਅਤੇ ਮਿਸਾਲੀ ਸਟੀਕਤਾ ਨਾਲ ਸਾਹਮਣਾ ਕੀਤਾ ਗਿਆ। ਉਨ੍ਹਾਂ ਦੁਹਰਾਇਆ ਕਿ ਜੋ ਲੋਕ ਭਾਰਤ ਤੋਂ ਧਮਕੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਰਾਸ਼ਟਰ ਚੌਕਸ, ਇਕਜੁੱਟ ਅਤੇ ਤਾਕਤ ਨਾਲ ਜਵਾਬ ਦੇਣ ਲਈ ਤਿਆਰ ਏ। ਰਾਸ਼ਟਰਪਤੀ ਮੁਰਮੂ ਨੇ ਵੀ ਕਿਹਾ ਕਿ ਅੱਜ ਰਾਸ਼ਟਰ ਸਾਡੇ ਫੌਜੀਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਆਪਰੇਸ਼ਨ ਸਿੰਦੂਰ ਤੇ ਭਾਰਤ ਦੀ ਸ਼ਾਂਤੀ ਅਤੇ ਏਕਤਾ ਤੇ ਪ੍ਰਭੂਸੱਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਦਹਿਸ਼ਤਗਰਦ ਤਾਕਤਾਂ ਤੇ ਦਹਿਸ਼ਤਗਰਦੀ ਦੀ ਹਮਾਇਤ ਕਰਨ ਵਾਲੇ ਸਰਕਾਰਾਂ ਨੂੰ ਦ੍ਰਿੜਤਾ ਨਾਲ ਜਵਾਬ ਦੇਣ ਵਾਲਾ ਕਿਹਾ। ਉਪ ਰਾਸ਼ਟਰਪਤੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸਾਡੀਆਂ ਹਥਿਆਰਬੰਦ ਫੌਜਾਂ ਦੀ ਹਿੰਮਤ ਅਤੇ ਬਹਾਦਰੀ ਨੇ ਇਹ ਯਕੀਨੀ ਬਣਾਇਆ ਕਿ ਦਹਿਸ਼ਤਗਰਦੀ ਨੈਟਵਰਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਹਿਸ਼ਤਗਰਦਾਂ ਨੂੰ ਹਰਾਉਣ ਅਤੇ ਦਹਿਸ਼ਤਗਰਦੀ ਦੇ ਤੰਤਰ ਨੂੰ ਖਤਮ ਕਰਨ ਦੇ ਆਪਣੇ ਇਰਾਦੇ ਤੇ ਅਡੋਲ ਏ। ਆਪਰੇਸ਼ਨ ਸਿੰਦੂਰ ਦੇ ਇਕ ਸਾਲ ਪੂਰੇ ਹੋਣ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਦੌਰਾਨ ਬੇਮਿਸਾਲ ਹਿੰਮਤ, ਸਟੀਕਤਾ ਅਤੇ ਦ੍ਰਿੜਤਾ ਦਿਖਾਈ ਏ। ਉਨ੍ਹਾਂ ਕਿਹਾ ਕਿ ਫੌਜਾਂ ਨੇ ਪਹਿਲਗਾਮ ਵਿਚ ਮਾਸੂਮ ਭਾਰਤੀਆਂ ਤੇ ਹਮਲਾ ਕਰਨ ਦੀ ਹਿੰਮਤ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ। ਸ੍ਰੀ ਮੋਦੀ ਨੇ ਵੀ ਕਿਹਾ ਕਿ ਪੂਰਾ ਦੇਸ਼ ਹਥਿਆਰਬੰਦ ਬਲਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਲਾਮ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਦਹਿਸ਼ਤਗਰਦੀ ਵਿਰੁੱਧ ਭਾਰਤ ਦੇ ਦ੍ਰਿੜਤਾ ਨਾਲ ਦਿੱਤੇ ਜਵਾਬ ਤੇ ਰਾਸ਼ਟਰੀ ਸੁਰੱਖਿਆ ਦੀ ਰਾਖੀ ਲਈ ਇਸ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਬਿਹਾਰ ਵਿਚ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ ਹੈ। ਮੰਤਰੀ ਮੰਡਲ ਵਿਚ ਕਈ ਆਗੂਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਵਿਚ ਭਗਵਾਨ ਸਿੰਘ ਕੁਸ਼ਵਾਹਾ, ਅਰੁਣ ਸ਼ੰਕਰ ਪ੍ਰਸਾਦ, ਮਦਨ ਸਾਹਨੀ, ਸੰਤੋਸ਼ ਕੁਮਾਰ ਸੁਮਨ, ਰਮਨ ਨਿਸ਼ਾਦ, ਰਾਮ ਕਿਰਪਾਲ ਯਾਦਵ, ਨਿਤੀਸ਼ ਮਿਸ਼ਰਾ, ਦਾਮੋਦਰ ਰਾਵਤ, ਸੰਜੇ ਸਿੰਘ ਤੇ ਅਸ਼ੋਕ ਚੌਧਰੀ ਸ਼ਾਮਲ ਨੇ। ਪਟਨਾ ਦੇ ਗਾਂਧੀ ਮੈਦਾਨ ਵਿਚ ਹੋਏ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਮੇਤ ਕਈ ਸੀਨੀਅਰ ਨੇਤਾਵਾਂ ਤੇ ਕੈਬਨਿਟ ਮੈਂਬਰਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਟਨਾ ਵਿਚ ਇਕ ਰੋਡ ਸ਼ੋਅ ਵੀ ਕੀਤਾ ਜਿਸ ਦੌਰਾਨ ਰਸਤੇ ਵਿਚ ਲੋਕ ਵੱਡੀ ਗਿਣਤੀ ਵਿਚ ਇਕੱਤਰ ਹੋਏ। ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਾਮੀ ਨੇ ਅੱਜ

0: ਅਸਤੀਫਾ ਸੌਂਪ ਦਿੱਤਾ ਜਿਸ ਨਾਲ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ। ਮੁੱਖ ਮੰਤਰੀ ਨੇ ਰਾਜ ਨਿਵਾਸ ਵਿਖੇ ਉਪ ਰਾਜਪਾਲ ਨੂੰ ਨਿੱਜੀ ਤੌਰ ਤੇ ਅਸਤੀਫ਼ਾ ਸੌਂਪਿਆ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਲਈ ਕਿਸਾਨਾਂ ਦਾ ਵਿਕਾਸ ਜ਼ਰੂਰੀ ਏ। ਉਨਾਂ ਕਿਹਾ ਕਿ ਬਰਾਮਦ ਨੂੰ ਵਧਾਉਣ ਲਈ ਬਾਗਵਾਨੀ ਖੇਤਰ ਦੇ ਸਾਰੇ ਪਹਿਲੂਆਂ ਤੇ ਧਿਆਨ ਕੇਂਦਰਿਤ ਕਰਨ ਤੇ ਸਮੁੱਚੀ ਸਰਕਾਰੀ ਪਹੁੰਚ ਨਾਲ ਕੰਮ ਕਰਨ ਲਈ ਟਾਸਕ ਫੋਰਸ ਬਣਾਈ ਜਾਏਗੀ। ਲਖਨਊ ਵਿਚ ਫਰੂਟ ਹੋਰਾਇਜ਼ਨ 2026 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਇਸ ਸਮੇਂ ਕਰੀਬ 1,129 ਲੱਖ ਮੀਟ੍ਰਿਕ ਟਨ ਫਲ ਪੈਦਾ ਕਰ ਰਿਹਾ। ਹਾਲਾਂਕਿ ਬਰਾਮਦ ਦੇ ਮਾਮਲੇ ਵਿਚ ਦੇਸ਼ ਸਿਰਫ 14 ਲੱਖ ਮੀਟ੍ਰਿਕ ਟਨ ਦੇ ਕਰੀਬ ਫਲਾਂ ਦੀ ਬਰਾਮਦ ਕਰਦਾ ਹੈ। ਉਨਾਂ ਕਿਹਾ ਕਿ ਬਰਾਮਦ ਨੂੰ ਵਧਾਉਣ ਲਈ ਫਲਾਂ ਦੇ ਲੰਮੇ ਸਮੇਂ ਤੱਕ ਤਾਜ਼ਾ ਰਹਿਣ ਨੂੰ ਯਕੀਨੀ ਬਣਾਉਣਾ ਜ਼ਰੂਰੀ ਏ। ਕੇਂਦਰੀ ਮੰਤਰੀ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਫਲਾਂ ਦੇ ਉਤਪਾਦਨ ਦੇ ਨਾਲ ਨਾਲ ਸਰਕਾਰ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਗੁਣਵੱਤਾ ਸੁਧਾਰ, ਪ੍ਰੋਸੈਸਿੰਗ ਅਤੇ ਬਰਾਮਦ ਤੇ ਵੀ ਧਿਆਨ ਕੇਂਦਰਿਤ ਕਰ ਰਹੀ ਏ। ਕਿਰਤ ਤੇ ਰੁਜ਼ਗਾਰ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਅੱਜ ਨਵੇਂ ਕਿਰਤ ਸਾਫ਼ ਦੇ ਤਹਿਤ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਰਕਰਾਂ ਲਈ ਇਕ ਦੇਸ਼ ਵਿਆਪੀ ਸਾਲਾਨਾ ਸਿਹਤ ਜਾਂਚ ਪਹਿਲਕਦਮੀ ਸ਼ੁਰੂ ਕੀਤੀ। ਇਸ ਪਹਿਲਕਦਮੀ ਕਿੱਤੇ ਨਾਲ ਜੁੜੀਆਂ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਏ ਜੋ ਭਾਰਤ ਦੇ ਮੁਲਾਜ਼ਮਾਂ ਲਈ ਵਿਆਪਕ ਸਿਹਤ ਸੰਭਾਲ ਪਹੁੰਚ ਨੂੰ ਯਕੀਨੀ ਬਣਾਉਂਦੀ ਏ। ਅੱਜ ਨਵੀਂ ਦਿੱਲੀ ਦੇ ਮੁਲਾਜ਼ਮਾਂ ਦੇ ਰਾਜ ਬੀਮਾ ਨਿਗਮ ਜਾਂ ESIC ਮੈਡੀਕਲ ਕਾਲਜ ਦੇ ਹਸਪਤਾਲ ਵਿਖੇ ਇਸ ਪਹਿਲਕਦਮੀ ਦੀ ਸ਼ੁਰੂਆਤ ਕਰਦੇ ਹੋਏ ਕਿਰਤ ਤੇ ਰੁਜ਼ਗਾਰ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਵਿਚ ਦੇਸ਼ ਦੇ ਮੁਲਾਜ਼ਮਾਂ ਅਤੇ ਯੁਵਾ ਸ਼ਕਤੀ ਪ੍ਰਤੀ ਸਰਕਾਰ ਵਿਚ ਕਾਫ਼ੀ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ ਨਤੀਜੇ ਵਜੋਂ ਬੇਰੁਜ਼ਗਾਰੀ ਦਰ ਘਟ ਕੇ ਕਰੀਬ 3.2% ਹੋ ਗਈ ਏ। ਉਨਾਂ ਇਹ ਵੀ ਕਿਹਾ ਕਿ ਸਰਕਾਰ ਨੇ ਨਾ ਸਿਰਫ਼ ਨੌਕਰੀਆਂ ਪ੍ਰਦਾਨ ਕਰਨ ਤੇ ਸਗੋਂ ਮੱਧ ਵਰਗ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਵੀ ਧਿਆਨ ਕੇਂਦਰਿਤ ਕੀਤਾ ਹੈ। IPL ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ। ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਲਖਨਊ ਵਿਖੇ ਹੋਏਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ED ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ ਚ ਤਬਦੀਲੀ ਬਾਰੇ ਲਾਇਸੈਂਸ ਸਬੰਧੀ ਧੋਖਾਧੜੀ ਦੇ ਸਬੰਧ ਵਿਚ ਪੰਜਾਬ ਤੇ ਮੋਹਾਲੀ ਤੇ ਚੰਡੀਗੜ੍ਹ ਵਿਚ 12 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਏ। ਦੇਸ਼ ਅੱਜ ਆਪਰੇਸ਼ਨ ਸੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਦਹਿਸ਼ਤਗਰਦਾਂ ਨੂੰ ਹਰਾਉਣ ਅਤੇ ਦਹਿਸ਼ਤਗਰਦੀ ਦੇ ਤੰਤਰ ਨੂੰ ਖਤਮ ਕਰਨ ਦੇ ਆਪਣੇ ਇਰਾਦੇ ਤੇ ਅਡੋਲ ਏ। ਬਿਹਾਰ ਵਿਚ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪ੍ਰਸਾਰ ਕੀਤਾ ਏ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਬਾਗਬਾਨੀ ਖੇਤਰ ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਇਕ ਟਾਸਕ ਫੋਰਸ ਬਣਾਈ ਜਾਏਗੀ। IPL ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। वजीर आजम नरेंद्र मोदी ने ऑपरेशन सिंदूर का एक साल मुकम्मल होने पर उसकी सताइश की है। उन्होंने दहशतगर्दी से निमटने और उसकी इयानत करने वाले इको निजाम को नीस्तो नाबूद करने के भारत के अज़्म का इयादा किया। तमिलनाडु और केरलम में हुकूमत तश्कील देने की खातिर बातचीत का सिलसिला जारी है। TVK के सरबराह जोसेफ विजय ने लोकभवन में गवर्नर से मुलाकात की। अमरीकी सदर डोनाल्ड ट्रंप ने ईरान के साथ बातचीत में पेशरफ्त का हवाला देते हुए 48 घंटे से कम वक्त के बाद प्रोजेक्ट फ्रीडम रोक दिया है। रूस ने 9 मई को अगर यूक्रेन ने विक्ट्री डे तकरीबात में रखनांदाजी की कोशिश की तो कीव पर जवाबी हमलों की वार्निंग दी है। और IPL क्रिकेट में आज शाम लखनऊ में लखनऊ सुपर जायंट्स का मुकाबला रॉयल चैलेंजर्स बेंगलुरु से होगा। अब खबरें तफसील से। वजीर आजम नरेंद्र मोदी ने कहा कि मुल्क दहशतगर्दी को मात देने और इसके ढांचे को तहस नहस करने के अपने अज़्म पर साबित कदम है। उन्होंने ये बात सोशल मीडिया पोस्ट पर ऑपरेशन सिंदूर का एक साल पूरा होने के मौके पर कही। जनाब मोदी ने यह भी कहा कि भारत की मुसल्ला फौजों ने ऑपरेशन के दौरान अपनी शुजात, बहादुरी और ऐसी जुर्रत का मुजाहिरा किया है जिसकी माजी में कोई नजीर नहीं मिलती। जनाब मोदी ने कहा कि पहलगाम में मासूम भारतीयों पर हमला करने की जुर्रत करने वालों को

ਗੀਤ ਤੁਸਾਂ ਆਬਿਦਾ ਪਰਵੀਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਸੁਣਨ ਵਾਲਿਓ, ਗੱਲ ਕਰਦੇ ਹਾਂ ਸਾਝੇ ਪਰਿਵਾਰਾਂ ਦੀ। ਪਹਿਲਾਂ ਗਰਾਵਾਂ ਵਿੱਚ ਸ਼ਹਿਰਾਂ ਵਿੱਚ ਕਿਹੜੇ ਵੱਡੇ ਵੱਡੇ ਪਰਿਵਾਰ ਥੀਂਦੇ ਹਈ। ਘਰ ਚ ਖਿਲਣਾ, ਮਿਲ ਜੁਲ ਕੇ ਰਹਿਣਾ, ਕਿਸੇ ਗੱਲ ਦੀ ਚਿੰਤਾ ਹੀ ਕਹਿਣੀ। ਤੇ ਹੁਣ ਇਕੱਲੇ ਇਕੱਲੇ ਪਰਿਵਾਰ ਥੀ ਗਏ, ਸਾਰੀਆਂ ਭਾਜਣਾ ਇੱਕੋ ਬੰਦੇ ਦੇ ਸਿਰ ਤੇ। ਪਰ ਹਾਲਾਂ ਵੀ ਬਹੁ ਪਰਿਵਾਰ ਸਾਝੇ ਰਹਿਣ ਦੇ ਪਏ ਹਨ। ਇਹਦੇ ਬਹੁ ਫਾਇਦੇ ਹਨ। ਤੁਹਾ ਕੋ ਕੋਈ ਵੀ ਦੁੱਖ ਤਕਲੀਫ ਆਵਣ ਤੇ ਸਾਰਾ ਪਰਿਵਾਰ ਤੁਹਾਡੇ ਨਾਲ ਹੀ। ਦੂਜਾ, ਅੱਜ ਕੱਲ ਮੀਆਂ ਬੀਬੀ ਦੋਂ ਨੌਕਰੀ ਤੇ ਵੰਜਦੇ ਹਨ, ਪਿੱਛੋਂ ਬਾਲਾਂ ਕੋ ਕੌਣ ਸਾਂਭਸੀ। ਤੇ ਜੇ ਸਾਝਾ ਪਰਿਵਾਰ ਥੀਵੇ ਤਾਂ ਘਰ ਚ ਰਹਿਣ ਦੇ ਦਾਦਾ ਦਾਦੀ, ਤਾਈ ਚਾਚੀ ਬਾਲਾਂ ਕੋ ਡੇਦੇ ਤਾਂ ਡਰ ਵਾਲੀ ਗੱਲ ਹੀ ਕਹਿਣੀ। ਉਥਾ ਹੀ ਸਾਝੇ ਪਰਿਵਾਰਾਂ ਵਿਚ ਜਦਣ ਮਦਦ ਦੀ ਜ਼ਰੂਰਤ ਥੀਵੇ ਤਾਂ ਘਰੋਂ ਮਦਦ ਮਿਲ ਵੈਂਦੀ ਹੈ। ਘਰ ਵਿਚ ਕੈਸੀ ਵੀ ਪਰੇਸ਼ਾਨੀ ਆਤੀ ਵੇ ਤਾਂ ਸਾਰਾ ਦੇ ਵਿਚਾਰਾਂ ਕੋ ਗਿਣ ਕੇ ਚੰਗੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਘਰ ਦਾ ਕੋਈ ਮੈਂਬਰ ਮਾੜੀ ਸੰਗਤ ਵਿਚ ਪੈ ਜਾਵੇ ਤਾਂ ਬੁਜ਼ੁਰਗਾਂ ਦੀਆਂ ਮਤਾਂ ਕੰਮ ਆਉਂਦੀਆਂ ਹਨ, ਕਿਉਂਕਿ ਇਨ੍ਹਾਂ ਕੋ ਤਜੁਰਬਾ ਹੁੰਦਾ ਹੈ। ਸਾਝੇ ਪਰਿਵਾਰਾਂ ਚ ਬਾਲਾਂ ਕੋ ਚੰਗੇ ਸੰਸਕਾਰ ਮਿਲ ਸੀ ਤਾਂ ਬਾਲ ਆਗਿਆਕਾਰੀ ਬਣ ਸੀ। ਸਾਝੇ ਪਰਿਵਾਰਾਂ ਵਿਚ ਸਾਝਾ ਖਾਣਾ ਬਣਿੰਦਾ ਹੈ, ਸਾਰਾ ਰਲ ਮਿਲ ਖਾਵਣਾ ਹੈ ਤਾਂ ਭੈਣਾਂ ਭੀਰਾਵਾਂ ਵਿਚ ਸਾਥ ਬਣੇਂਦੀ ਹੈ। ਇਕੱਲੇ ਇਕੱਲੇ ਰਹਿਣ ਤੇ ਤਾਂ ਰਿਸ਼ਤੇ ਹੀ ਖਤਮ ਥੀਂਦੇ ਪਏ ਹਨ। ਸਾਕੂ ਵਾਲਾ ਲੋੜ ਹੈ ਸਾਝੇ ਪਰਿਵਾਰ ਵਿਚ ਰਹਿਣ ਦੀ। ਤੇ ਹੁਣ ਵਾਲਾ ਹੀ ਇੱਕ ਗੀਤ ਸੁਣੇਂਦੇ ਹਾਂ। ਗੀਤ ਹੈ, ਲੱਗੀ ਵਾਲੇ ਨੂੰ ਨੀਂਦ ਨਹੀਂ ਆਂਦੀ, ਤੇਰੀ ਕਿਵੇਂ ਅੱਖ ਲੱਗ ਗਈ।

ਜੀ ਤੁਸਾਂ ਅਤੌਲਾ ਖਾਨ ਦੀ ਆਵਾਜ਼ ਵਿਚ ਸੁਣਦੇ ਪਏ ਹਵੇ। ਹੁਣ ਇੱਕ ਬਹੁ ਵਧੀਆ ਗੱਲ ਤੁਹਾਡੇ ਨਾਲ ਕਰੇ ਸਾਂ ਕਿ ਇਸਤਕਬਾਲ ਫੁੱਲਾਂ ਨਾਲ ਨਹੀਂ ਕਿਤਾਬਾਂ ਨਾਲ ਕਰੋ। ਅਕਸਰ ਅਸਾਂ ਜਨਮ ਦਿਨ, ਸਾਲਗਿਰਾ, ਘਰ ਪ੍ਰਵੇਸ਼ ਤੇ ਫੁੱਲਾਂ ਦੇ ਗੁਲਦਸਤੇ ਭੇਟਾ ਕਰਦੇ ਹਾਂ। ਇਹ ਬਹੁਤ ਚੰਗਾ ਤੋਹਫਾ ਹੈ, ਪਰ ਫੁੱਲ ਪਹਿਲੀ ਗੱਲ ਤਾਂ ਅੱਜ ਕੱਲ ਕਿਹੜੇ ਮਹਿੰਗੇ ਥੀ ਗਏ ਹਨ। ਗੁਲਦਸਤਾ 300-400 ਰੁਪਏ ਤੋਂ ਘੱਟ ਕਹਿਣੀ ਵਾਲਾ ਇਹ ਫੁੱਲ ਛੇਤੀ ਮੁਰਝਾਵਣ ਲਗੇਂਦੇ ਹਨ। ਲੋਕ ਦੋ ਦਿਨਾਂ ਬਾਅਦ ਗੁਲਦਸਤੇ ਬਾਹਰ ਸੁੱਟ ਦਿੰਦੇ ਹਨ। ਏਡੀਆਂ ਗੱਲਾਂ ਕਰਨ ਦਾ ਸਾਡਾ ਮਤਲਬ ਇਹ ਥੀ ਸੀ, ਫੁੱਲਾਂ ਦੀ ਛਾਂ ਤੇ ਜੇ ਅਸਾਂ ਕਿਤਾਬਾਂ ਤੋਹਫੇ ਵਿਚ ਦੇਵੀਏ ਤਾਂ ਕਿੱਦਾਂ ਲੱਗ ਸੀ। ਕਿਤਾਬ ਤਾਂ ਉਸ ਕੋਲ ਰੱਖੀ ਰਹਾ ਸੀ, ਜਦਣ ਦੇਖੇ ਸੀ ਯਾਦ ਕਰੇ ਸੀ। ਇਸ ਕੀਤੇ ਇਸਤਕਬਾਲ ਫੁੱਲਾਂ ਨਾਲ ਨਹੀਂ ਕਿਤਾਬਾਂ ਨਾਲ ਕਰੋ। ਕਿਤਾਬਾਂ ਇਨਸਾਨ ਦੀਆਂ ਵਧੀਆ ਮਿੱਤਰ ਸਾਬਤ ਹੁੰਦੀਆਂ। ਬਹੁ ਪੜੇ ਲਿਖੇ ਲੋਕ ਤਾਂ ਇੱਕ ਦੂਜੇ ਕੋ ਕਿਤਾਬਾਂ ਹੀ ਭੇਟਾ ਕਰਦੇ ਹਨ। ਕਿਤਾਬਾਂ ਕੋਈ ਵੀ ਹੋਵਣ, ਕਿਸੇ ਕਹਾਣੀਆਂ ਦੀਆਂ, ਕਵਿਤਾਵਾਂ ਦੀਆਂ, ਭਾਵੇਂ ਧਾਰਮਿਕ ਹੋਵਣ, ਇਤਿਹਾਸ ਦੀਆਂ ਕਿਤਾਬਾਂ, ਗਿਆਨ ਵਿਗਿਆਨ ਦੀਆਂ ਕਿਤਾਬਾਂ, ਕਿਤਾਬਾਂ ਦੀ ਆਪਣੀ ਹੀ ਇੱਕ ਵੱਖ ਹੀ ਦੁਨੀਆ ਥਿੰਦੀ ਹੈ, ਜਿਸ ਵਿਚ ਮਜ਼ਾ ਹੈ, ਸੁਖ ਹੈ, ਖੁਸ਼ੀ ਹੈ। ਕਿਤਾਬਾਂ ਕਿਸੇ ਨਾਲ ਵੈਰ ਨਹੀਂ ਰੱਖੇਂਦੀਆਂ। ਤੁਸਾਂ ਕਿਤਾਬ ਵਿਚੋਂ ਕੁਝ ਪੜ੍ਹ ਗਿਣ ਕੇ ਦੂਜੇ ਕੋ ਦੱਸੇਂਦੇ ਹੋ ਤਾਂ ਕਿਹੜਾ ਖੁਸ਼ ਥਿੰਦੇ ਹੋ। ਇਹੀ ਹੈ ਕਿਤਾਬ ਦਾ ਸੁਖ। ਪੁਸਤਕਾਂ ਸਾਕੂ ਸਹੀ ਪੰਧ ਵੀ ਦੱਸੇਂਦੀਆਂ ਹਨ। ਪੁਸਤਕਾਂ ਸਾਕੂ ਅੰਧਾਰਾ ਵਿਚੋਂ ਕੱਢ ਕੇ ਰੋਸ਼ਨੀ ਵੱਲ ਗਿਣ ਵੇਂਦੀਆਂ ਹਨ। ਪੁਸਤਕਾਂ ਪੜ੍ਹਨ ਵਾਲਾ ਇਨਸਾਨ ਤਰੱਕੀ ਦੇ ਪੰਧ ਤੇ ਟੁਰਦਾ ਹੈ। ਇਸ ਕੀਤੇ ਕਿਤਾਬਾਂ ਆਪ ਵੀ ਪੜ੍ਹੋ। ਪੁਸਤਕਾਂ ਚੰਗਾ ਚਰਿੱਤਰ ਬਣਾਉਂਦੀਆਂ, ਏਕਤਾ ਦਾ ਪਾਠ ਪੜਾਉਂਦੀਆਂ ਹਨ। ਤੇ ਵਾਲਾ ਕਿਉਂ ਨਾ ਕਿਤਾਬਾਂ ਤੋਹਫੇ ਵਿਚ ਦਿੱਤੀਆਂ ਜਾਵਣ। ਤੇ ਹੁਣ ਮੈਂ ਤੂੰ ਹੱਕ ਸੁਣ ਵੇਂਦੀ ਹਾਂ ਇਹ ਗੀਤ, ਮਰਜ਼ੀ ਤੇਰੀ ਢੋਲਾ, ਨਫ਼ਰਤ ਕਰੇ ਜਾਂ ਪਿਆਰ।

ਜੀ ਤੁਸੀਂ ਸੁਣਾ ਹੈ ਅਖੀਰ ਚ ਗੱਲ ਕਰਦੇ ਹਾਂ ਡਿਪਰੈਸ਼ਨ ਜਾਨੀ ਨਿਰਾਸ਼ਾ ਦੀ ਉਦਾਸੀ ਦੀ। ਲਗਾਤਾਰ ਇਨਸਾਨ ਮਿਹਨਤਾਂ ਕਰੇਂਦਾ, ਸੰਘਰਸ਼ ਕਰੇਂਦਾ, ਜੀ ਜਾਨ ਨਾਲ ਕੰਮ ਕਰੇਂਦਾ, ਜ਼ਿੰਦਗੀ ਵਿਚ ਕਈ ਉਤਾਰ ਚੜਾਵ ਆਵੇਂਦੇ ਹਨ, ਵਲਾ ਕਦਹਾ ਹਾਰ ਵੀ ਵੇਂਦਾ, ਜਿਸ ਨਾਲ ਇਨਸਾਨ ਨਿਰਾਸ਼ ਥੀ ਵੇਂਦਾ ਹੈ। ਇਹ ਉਦਾਸੀ ਕੁਛ ਦਿਨਾਂ ਦੀ ਥੀਵੇ ਤਾਂ ਕੋਈ ਗੱਲ ਨਹੀਂ, ਪਰ ਜੇ ਇਹ ਨਿਰਾਸ਼ਾ ਲੰਬੇ ਸਮੇਂ ਤੀਕਣ ਘੇਰ ਘਿੰਨੇ ਤਾਂ ਮਾਯੂਸੀ ਚ ਰਹਿਣ ਦਾ ਇਨਸਾਨ ਮਨ ਤੂੰ ਤਾਂ ਬਿਮਾਰ ਥੀਂਦਾ ਹੀ ਹੈ, ਨਾਲ ਹੀ ਸ਼ਰੀਰਿਕ ਤੌਰ ਤੇ ਵੀ ਬਿਮਾਰ ਥੀ ਵੇਂਦਾ ਹੈ। ਸਿਹਤ ਡਿੱਗ ਵੇਂਦੀ ਹੈ, ਭੁੱਖ ਨਹੀਂ ਲਗੇਂਦੀ, ਨੀਂਦ ਨਹੀਂ ਆਵਦੀ, ਕਮਜ਼ੋਰੀ ਮਹਿਸੂਸ ਹੋਣ ਲਗੇਂਦੀ ਹੈ, ਤਾਂ ਕੰਮ ਕਰਨ ਦੀ ਤਾਕਤ ਵੀ ਘੱਟ ਵੇਂਦੀ। ਡਿਪਰੈਸ਼ਨ ਕਿਸੇ ਵੀ ਉਮਰ ਚ ਥੀ ਸਕਦਾ ਹੈ। ਇਹਦੇ ਵਾਸਤੇ ਬਹੁ ਕਾਰਨ ਜ਼ਿੰਮੇਵਾਰ ਹੁੰਦੇ, ਜਿਵੇਂ ਪੈਸੇ ਧੇਲੇ ਦੀ ਤੰਗੀ, ਕੰਮ ਕਾਰ ਨਾ ਥੀਵਣਾ, ਜ਼ਿੰਦਗੀ ਵਿਚ ਕਿਸੇ ਹਾਦਸੇ ਵਿਚੋਂ ਲੰਘਣਾ, ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਥੀਵਣਾ, ਪ੍ਰੇਮ ਭਰਾ ਰਿਸ਼ਤਾ ਖਤਮ ਥੀਣਾ, ਨਸ਼ਿਆਂ ਦਾ ਅਸਰ, ਸ਼ਰੀਰ ਵਿਚ ਬਿਮਾਰੀ ਲੱਗ ਵੰਜੇ, ਦਫਤਰ ਚ ਮਾਹੌਲ ਚੰਗਾ ਨਾ ਥੀਵਣਾ, ਕਾਰਨ ਕੋਈ ਵੀ ਥੀਵੇ, ਡਿਪਰੈਸ਼ਨ ਤੋਂ ਨਿਕਲਣਾ ਲਾਜ਼ਮੀ ਹੈ। ਇਸ ਕਿਤੇ ਖੁਸ਼ ਰਹਿਣਾ ਬਹੁ ਜ਼ਰੂਰੀ ਹੈ। ਉਦਾਸ ਨਾ ਥੀਵਣਾ, ਇਹਦੇ ਵਾਸਤੇ ਪਰਿਵਾਰ, ਸਮਾਜ, ਸੰਸਥਾਵਾਂ ਹਰ ਇਕ ਨੂੰ ਅੱਗੋਂ ਵੱਧ ਕੇ ਉਦਾਸੀ ਨਾਲ ਘਿਰੇ ਇਨਸਾਨ ਨੂੰ ਉਭਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੀ ਵੀ ਦੁਆ ਹੈ ਕਿ ਕੋਈ ਵੀ ਉਦਾਸ ਨਾ ਥੀਵੇ, ਹਰ ਕੋਈ ਖੁਸ਼ ਥੀਵੇ। ਪ੍ਰੋਗਰਾਮ ਦੇ ਅਖੀਰ ਵਿਚ ਸੁਣਦੇ ਹਾਂ ਇਕ ਸੁਫੀਆਨਾ ਕਲਾਮ।

ਸਾਡੀ ਸੇਵਾ ਵਿੱਚ ਸਿਰਾਏ ਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ ਤੁਹਾਕੂ ਸਾਡੀਆਂ ਗੱਲਾਂ ਤੇ ਗੀਤ ਪਸੰਦ ਆਏ ਹੋ ਸੀ ਤੇ ਵਾਲਾ ਸਾਕੂ ਖਤ ਵਿੱਚ ਲਿਖ ਭੇਜੋ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ ਵੱਲ ਮਿਲਸਾਂ।

ਹੁਣ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸ਼ਾਮ ਦੇ 5:30 ਹੋਏ ਨੇ। ਪੇਸ਼ ਕਰਦੇ ਹਾਂ ਦੇਸ ਪੰਜਾਬ ਪ੍ਰੋਗਰਾਮ।

ਸਾਮਿਨ ਲੋ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਮਿਨ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਸਾਈਬਰ ਠੱਗੀ ਤੋਂ ਬਚਾ। ਸਾਮਿਨ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅਸੀਂ ਹੁਣ ਇੰਟਰਨੈਟ ਦੇ ਆਦੀ ਹੋ ਚੁੱਕੇ ਹਾਂ, ਮੋਬਾਈਲ ਫੋਨਾਂ ਦੀ ਸਾਨੂੰ ਇੱਕ ਆਦਤ ਪੈ ਚੁੱਕੀ ਹੈ, ਸਾਡੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਨੇ, ਇੰਟਰਨੈਟ ਹੈ ਤੇ ਬਹੁਤ ਕੁਝ ਹੈ ਸਾਡੇ ਕੋਲ। ਜਿੱਥੇ ਡਿਜੀਟਲ ਯੁੱਗ ਅੱਜ ਦੇ ਸਮੇਂ ਦੇ ਵਿੱਚ ਅਸੀਂ ਜੀ ਰਹੇ ਹਾਂ, ਆਨਲਾਈਨ ਬੈਂਕਿੰਗ, UPI, ਸੋਸ਼ਲ ਮੀਡੀਆ, ਇਸ ਦੌਰ ਦੇ ਵਿੱਚ ਅਸੀਂ ਘੁੰਮ ਰਹੇ ਹਾਂ, ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੇ ਨੇ। ਜਿੱਥੇ ਇਹ ਸੁਵਿਧਾਵਾਂ ਦੇਣ ਦੇ ਵਿੱਚ ਸਭ ਤੋਂ ਮੋਹਰੀ ਨੇ, ਉੱਥੇ ਹੀ ਖਤਰੇ ਵੀ ਸਾਡੇ ਨਾਲ ਹੀ ਵਧੇ ਨੇ। ਕਹਿੰਦੇ ਨੇ ਕਿ ਜਦੋਂ ਚੰਗੀਆਂ ਚੀਜ਼ਾਂ ਨਾਲ ਆਉਂਦੀਆਂ ਨੇ ਤਾਂ ਉਹਨਾਂ ਦੇ ਨੁਕਸਾਨ ਵੀ ਥੋੜੇ ਬਹੁਤ ਨਾਲ ਹੁੰਦੇ ਨੇ। ਆਨਲਾਈਨ, UPI, ਸੋਸ਼ਲ ਮੀਡੀਆ ਇਸ ਦੌਰ ਦੇ ਵਿੱਚ ਸਹੂਲਤ ਤਾਂ ਹੈ ਪਰ ਨੁਕਸਾਨ ਵੀ ਨਾਲ ਨੇ, ਤੇ ਨੁਕਸਾਨ ਜੁੜ ਜਾਂਦੇ ਨੇ ਸਾਈਬਰ ਠੱਗੀ ਦੇ ਨਾਲ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖਿਰਕਾਰ ਸਾਈਬਰ ਠੱਗੀ ਹੈ ਕੀ? ਜਦੋਂ ਕੋਈ ਵਿਅਕਤੀ ਇੰਟਰਨੈਟ, ਮੋਬਾਈਲ ਫੋਨ, ਸੋਸ਼ਲ ਮੀਡੀਆ ਜਾਂ ਫਿਰ

ਡਿਜੀਟਲ ਤਰੀਕਿਆਂ ਦੇ ਰਾਹੀਂ ਕਿਸੇ ਦੇ ਧੋਖਾ ਦੇ ਕੇ ਪੈਸੇ ਜਾਂ ਨਿੱਜੀ ਜਾਣਕਾਰੀ ਜਾਂ ਫਿਰ ਕਿਸੇ ਦਾ ਕੋਈ ਡਾਟਾ ਚੁਰਾ ਲੈਂਦਾ ਹੈ, ਚੋਰੀ ਕਰ ਲੈਂਦਾ ਹੈ ਤਾਂ ਉਸਨੂੰ ਸਾਈਬਰ ਠੱਗੀ ਕਿਹਾ ਜਾਂਦਾ ਹੈ। ਸਾਈਬਰ ਠੱਗੀ ਕਈ ਤਰੀਕਿਆਂ ਦੇ ਨਾਲ ਹੁੰਦੀ ਹੈ। ਕਦੇ ਫੋਨ ਕਾਲ ਦੇ ਰਾਹੀਂ ਹੁੰਦੀ ਹੈ, ਕਦੇ ਵਟਸਐਪ ਦੇ ਜ਼ਰੀਏ ਹੁੰਦੀ ਹੈ, ਕਦੇ ਨਕਲੀ ਲਿੰਕ ਭੇਜ ਕੇ ਹੋ ਜਾਂਦੀ ਹੈ ਤੇ ਸੋਸ਼ਲ ਮੀਡੀਆ ਦੇ ਇਸ ਜਾਲ ਵਿੱਚ ਫਸਾ ਕੇ ਕਿਸੇ ਦਾ ਕੁਝ ਨਾ ਕੁਝ ਚੋਰੀ ਕਰ ਲਿਆ ਜਾਂਦਾ ਹੈ ਤਾਂ ਉਸਨੂੰ ਸਾਈਬਰ ਠੱਗੀ ਕਹਿੰਦੇ ਨੇ। ਹੁਣ ਮਾਮਲਾ ਆਉਂਦਾ ਹੈ ਕਿ ਲੋਕ ਇਹਦੇ ਵਿੱਚ ਫਸਦੇ ਕਿਵੇਂ ਨੇ। ਅਕਸਰ ਲੋਕ ਲਾਲਚ ਦੇ ਨਾਲ ਜਾਂ ਫਿਰ ਡਰ ਦੇ ਨਾਲ ਜਲਦੀ ਫਸ ਜਾਂਦੇ ਨੇ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਸ ਵਿੱਚ ਕਿਸੇ ਨੂੰ ਫੋਨ ਆ ਜਾਂਦਾ ਹੈ ਕਿ ਮੈਂ ਤੁਹਾਡੇ ਬੈਂਕ ਤੋਂ ਬੋਲ ਰਿਹਾ ਹਾਂ ਜਾਂ ਤੁਹਾਡਾ ਖਾਤਾ ਬੰਦ ਹੋਣ ਵਾਲਾ ਹੈ, ਤੁਸੀਂ ਆਪਦਾ ਓਟੀਪੀ ਦੱਸ ਦਿਓ। ਲੋਕ ਡਰ ਜਾਂਦੇ ਨੇ ਤੇ ਆਪਣਾ ਓਟੀਪੀ ਫਟਾਫਟ ਦੱਸ ਦਿੰਦੇ ਨੇ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਖਾਤਾ ਖਾਲੀ ਹੋ ਜਾਂਦਾ ਹੈ। ਇਸ ਤਰੀਕੇ ਦੇ ਬਹੁਤ ਸਾਰੇ ਜਿਹੜੇ ਕੇਸ ਨੇ ਉਹ ਸਾਹਮਣੇ ਆਏ ਨੇ। ਲਾਟਰੀ ਤੇ ਇਨਾਮ ਵਾਲੇ ਵੀ ਬਹੁਤ ਸਾਰੇ ਮੈਸੇਜ ਆਉਂਦੇ ਨੇ ਕਿ ਤੁਹਾਡੀ ਲਾਟਰੀ ਨਿਕਲੀ ਹੈ, ਅਸੀਂ ਲਾਲਚ ਵਿੱਚ ਆ ਜਾਂਦੇ ਹਾਂ ਤੇ ਲਾਲਚ ਵਿੱਚ ਆ ਕੇ ਵੀ ਅਸੀਂ ਆਪਦਾ ਖਾਤਾ ਖਾਲੀ ਕਰਵਾ ਲੈਂਦੇ ਹਾਂ। ਸੋਸ਼ਲ ਮੀਡੀਆ ਹੈਕਰਸ ਦੇ ਕੋਲ ਕਈ ਤਰ੍ਹਾਂ ਦੇ ਢੰਗ ਤਰੀਕੇ ਨੇ ਤੁਹਾਨੂੰ ਆਪਣਾ ਸ਼ਿਕਾਰ ਬਣਾਉਣ ਦੇ ਲਈ। ਆਨਲਾਈਨ ਸ਼ਾਪਿੰਗ ਫਰੌਡਸ ਬਹੁਤ ਜ਼ਿਆਦਾ ਹੋ ਰਹੇ ਨੇ। ਸਸਤੇ ਮੋਬਾਈਲ, ਸਸਤੇ ਕੱਪੜੇ ਜਾਂ ਵੱਡੇ ਡਿਸਕਾਊਂਟ ਦੇ ਨਾਮ ਦੇ ਉੱਤੇ ਵੀ ਲੋਕ ਨਕਲੀ ਵੈਬਸਾਈਟਾਂ ਬਣਾਉਂਦੇ ਨੇ ਜਿਹਦੇ ਵਿੱਚ ਅਸੀਂ ਆਪਣੇ ਪੈਸੇ ਗੁਆ ਲੈਂਦੇ ਹਾਂ। ਸਾਈਬਰ ਠੱਗ ਸਾਹਮਣੇ ਬਹੁਤ ਚਲਾਕ ਹੁੰਦੇ ਨੇ। ਉਹ ਸਭ ਤੋਂ ਪਹਿਲਾਂ ਤੁਹਾਡੀਆਂ ਭਾਵਨਾਵਾਂ ਦੇ ਨਾਲ ਖੇਡਦੇ ਨੇ। ਕਦੇ ਤੁਹਾਡੇ ਮਨ ਦੇ ਵਿੱਚ ਡਰ ਪੈਦਾ ਕਰਨਗੇ, ਕਦੇ ਲਾਲਚ ਪੈਦਾ ਕਰ ਦੇਣਗੇ, ਕਦੇ ਜਲਦੀ ਕੁਝ ਕਰਨ ਨੂੰ ਕਹਿਣਗੇ, ਕਦੇ ਆਪਣੇ ਆਪ ਨੂੰ ਪੁਲਿਸ, ਬੈਂਕ, ਸਰਕਾਰੀ ਅਧਿਕਾਰੀ ਜਾਂ ਫਿਰ ਤੁਹਾਡਾ ਕੋਈ ਦੂਰ ਪਾਰ ਦਾ ਰਿਸ਼ਤੇਦਾਰ ਵੀ ਬਣ ਕੇ ਤੁਹਾਡੇ ਨਾਲ ਗੱਲ ਕਰਨਗੇ। ਉਹ ਜਾਣਦੇ ਹਨ ਕਿ ਜਦੋਂ ਇਨਸਾਨ ਘਬਰਾਉਂਦਾ ਹੈ ਤਾਂ ਉਸ ਵੇਲੇ ਉਹ ਸੋਚਦਾ ਘੱਟ ਹੈ ਤੇ ਤੁਹਾਡੀ ਇਸੇ ਬਾਰੀਕੀ ਦਾ ਉਹ ਫਾਇਦਾ ਲੈਣਗੇ। ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਆਪਣਾ ਬਚਾਅ ਕਿਵੇਂ ਕਰੀਏ। ਸਭ ਤੋਂ ਪਹਿਲਾਂ ਆਪਣਾ ਕਦੇ ਵੀ ਓਟੀਪੀ ਕਿਸੇ ਦੇ ਨਾਲ ਸਾਂਝਾ ਨਾ ਕਰੋ। ਓਟੀਪੀ, ਏਟੀਐਮ ਦਾ ਪਿੰਨ ਕਾਰਡ, ਪਾਸਵਰਡ ਕਿਸੇ ਨੂੰ ਵੀ ਨਾ ਦਿਓ, ਕਿਉਂਕਿ ਬੈਂਕ ਇਹ ਜਾਣਕਾਰੀ ਕਦੇ ਵੀ ਨਹੀਂ ਮੰਗਦਾ। ਕਿਸੇ ਵੀ ਸ਼ੱਕੀ ਮੈਸੇਜ ਜਾਂ ਲਿੰਕ ਨੂੰ ਕਦੇ ਵੀ ਨਾ ਖੋਲੋ। ਇੱਕ ਕਲਿੱਕ ਤੁਹਾਡਾ ਡਾਟਾ ਵੀ ਚੋਰੀ ਹੋ ਸਕਦਾ ਹੈ। ਸਭ ਤੋਂ ਵੱਡੀ ਗੱਲ, ਸੌਖੇ ਤੋਂ ਸੌਖੇ ਪਾਸਵਰਡ ਕਦੇ ਵੀ ਨਾ ਰੱਖੋ। ਵਟਸਐਪ, ਜੀਮੇਲ, ਸੋਸ਼ਲ ਮੀਡੀਆ ਅਕਾਊਂਟਸ, ਬੈਂਕਿੰਗ ਐਪਸ, ਇਹਨਾਂ ਸਾਰਿਆਂ ਨੂੰ ਸਹੀ ਤਰੀਕੇ ਦੇ ਨਾਲ ਚਲਾਓ। ਜੇ ਕੋਈ ਵੀ ਤੁਹਾਨੂੰ ਫੋਨ ਦੇ ਉੱਤੇ ਪੁਲਿਸ ਅਧਿਕਾਰੀ, ਕਸਟਮਰ ਕੇਅਰ, ਬੈਂਕ ਕਰਦਾ ਹੈ ਦੀ ਗੱਲ ਕਰਦਾ ਹੈ ਤਾਂ ਪਹਿਲਾਂ ਤੁਸੀਂ ਉਸ ਦੀ ਗੱਲ ਨੂੰ ਸੁਣਨ ਤੋਂ ਪਹਿਲਾਂ ਉਸਦੀ ਜਾਂਚ ਜ਼ਰੂਰ ਕਰੋ। ਜ਼ਿਆਦਾਤਰ ਪਬਲਿਕ ਵਾਈਫਾਈ ਵਰਤਣ ਦੇ ਉੱਤੇ ਵੀ ਸਾਨੂੰ ਰੋਕ ਰੱਖਣੀ ਚਾਹੀਦੀ ਹੈ। ਅਪਡੇਟ ਮੋਬਾਈਲਾਂ ਨੂੰ ਕਰਨਾ, ਇਸ ਦੇ ਉੱਤੇ ਵੀ ਜ਼ਰਾ ਨਿਗਾਹ ਰੱਖਣੀ ਚਾਹੀਦੀ ਹੈ। ਹੁਣ ਸਵਾਲ ਆਉਂਦਾ ਹੈ ਕਿ ਜੇਕਰ ਤੁਹਾਡੇ ਨਾਲ ਠੱਗੀ ਹੋ ਜਾਂਦੀ ਹੈ ਤਾਂ ਤੁਸੀਂ ਕੀ ਕਰਨਾ ਹੈ। ਕਈ ਲੋਕ ਡਰ ਜਾਂਦੇ ਨੇ ਤੇ ਚੁੱਪ ਕਰ ਜਾਂਦੇ ਨੇ, ਪਰ ਚੁੱਪ ਰਹਿਣਾ ਗਲਤ ਹੈ। ਅੱਜ ਤੁਹਾਡੇ ਨਾਲ ਹੋਇਆ, ਕੱਲ ਨੂੰ ਹੋਰਾਂ ਨਾਲ ਹੋਏਗਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸਾਈਬਰ ਠੱਗੀ ਦੀ ਜਾਣਕਾਰੀ ਜਿਹੜੀ ਹੈ ਉਹ ਸਹੀ ਜਗ੍ਹਾ ਤੇ ਜਾ ਕੇ ਜ਼ਰੂਰ ਦਿਓ। ਸਭ ਤੋਂ ਪਹਿਲਾਂ ਬੈਂਕ ਨੂੰ ਸੂਚਿਤ ਕਰੋ, ਕਾਰਡ ਨੂੰ ਬਲੌਕ ਕਰੋ, ਆਪਣਾ ਪਾਸਵਰਡ ਬਦਲੋ, ਸਾਈਬਰ ਕ੍ਰਾਈਮ ਪੋਰਟਲ ਤੇ ਜਾ ਕੇ ਸ਼ਿਕਾਇਤ ਕਰੋ, ਸਾਈਬਰ ਹੈਲਪਲਾਈਨ ਨੰਬਰ ਤੇ ਕਾਲ ਕਰੋ। ਜਿੰਨੀ ਜਲਦੀ ਕਾਰਵਾਈ ਹੋਏਗੀ ਉਨੇ ਹੀ ਪੈਸੇ ਬਚਣ ਦੇ ਚਾਂਸ ਵੱਧ ਜਾਣਗੇ। ਸਾਮਨ ਸਿਰਫ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਹੀ ਕਾਫੀ ਨਹੀਂ ਹੁੰਦਾ, ਸਾਨੂੰ ਆਪਣੇ ਮਾਂ ਬਾਪ, ਆਪਣੇ ਬੱਚੇ, ਪਿੰਡ ਸ਼ਹਿਰ ਦੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ, ਕਿਉਂਕਿ ਕਈ ਵਾਰ ਬਜ਼ੁਰਗ ਲੋਕ ਜਾਂ ਘੱਟ ਪੜ੍ਹੇ ਲਿਖੇ ਲੋਕ ਠੱਗੀ ਦਾ ਸ਼ਿਕਾਰ ਜ਼ਿਆਦਾ ਹੋ ਜਾਂਦੇ ਨੇ। ਇਸ ਪੂਰੀ ਗੱਲਬਾਤ ਦੇ ਵਿੱਚ ਇੱਕ ਗੱਲ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਸਿਰਫ ਸਹੂਲਤ ਨਹੀਂ ਹੈ, ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਸਾਈਬਰ ਠੱਗੀ ਤੋਂ ਬਚਣ ਦੇ ਲਈ ਸਾਨੂੰ ਸਮਝਦਾਰ, ਸਾਵਧਾਨ ਤੇ ਜਾਗਰੂਕ ਬਣਨਾ ਪਵੇਗਾ।
ਹਮੇਸ਼ਾ ਸਾਨੂੰ ਯਾਦ ਰੱਖਣਾ ਪਵੇਗਾ ਕਿ ਇੱਕ ਪਲ ਦੀ ਲਾਪਰਵਾਹੀ ਸਾਲਾਂ ਦੀ ਕਮਾਈ ਖਤਮ ਕਰ ਸਕਦੀ ਹੈ। ਸੋ ਹਮੇਸ਼ਾ ਸੋਚੋ, ਚੀਜ਼ਾਂ ਨੂੰ ਜਾਂਚੋ ਤੇ ਫੇਰ ਕਲਿੱਕ ਕਰੋ। ਕਾਹਲ ਹਮੇਸ਼ਾ ਨੁਕਸਾਨ ਦਿੰਦੀ ਹੈ ਤੇ ਕਾਹਲ ਤੋਂ ਹਮੇਸ਼ਾ ਬਚੋ। ਦੋ ਗੱਲਾਂ ਸਾਈਬਰ ਠੱਗੀ ਦੇ ਵਿੱਚ ਮੁੱਖ ਹੁੰਦੀਆਂ ਨੇ, ਤੁਹਾਡੇ ਮਨ ਦਾ ਡਰ ਤੇ ਤੁਹਾਡਾ ਲਾਲਚ। ਸੋ ਡਰਨਾ ਵੀ ਨਹੀਂ ਹੈ ਤੇ ਲਾਲਚ ਵੀ ਨਹੀਂ ਕਰਨਾ ਹੈ। ਹਮੇਸ਼ਾ ਆਪਣੇ ਦਿਮਾਗ ਨੂੰ ਚੁਸਤ ਰੱਖਣਾ ਹੈ, ਕਿਉਂਕਿ ਹਮੇਸ਼ਾ ਯਾਦ ਰੱਖੋ ਕਿ ਬੈਂਕ ਤੁਹਾਡੇ ਤੋਂ ਕਦੀ ਵੀ ਤੁਹਾਡੀ ਪਰਸਨਲ ਜਾਣਕਾਰੀ ਨਹੀਂ ਲੈਂਦਾ। ਤੇ ਜੇਕਰ ਕੋਈ ਵੀ ਤੁਹਾਨੂੰ ਫੋਨ ਕਰਕੇ ਤੁਹਾਡੀ ਪਰਸਨਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੇ ਤਾਂ ਉਸੇ ਟਾਈਮ ਜਾਗਰੂਕ ਹੋ ਜਾਓ, ਸੁਚੇਤ ਹੋ ਜਾਓ ਕਿ ਇਹ ਕਿਤੇ ਕੋਈ ਸਾਈਬਰ ਠੱਗੀ ਤਾਂ ਨਹੀਂ, ਕਿਤੇ ਕੋਈ ਸਾਡੇ ਨਾਲ ਸਾਈਬਰ ਅਪਰਾਧ ਤਾਂ ਨਹੀਂ ਕਰ ਰਿਹਾ। ਸੋ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੀ ਬਚਾਅ ਹੈ ਤੇ ਬਚਾਅ ਵਿੱਚ ਹੀ ਬਚਾਅ ਹੈ। ਸੋ ਸਾਈਮਨ, ਇਹ ਸੀ ਅੱਜ ਦਾ ਵਿਸ਼ਾ ਜਿਸ ਵਿੱਚ ਅਸੀਂ ਜਾਣਕਾਰੀ ਲਈ ਕਿ ਸਾਈਬਰ ਠੱਗੀ ਤੋਂ ਕਿਵੇਂ ਬਚਿਆ ਜਾਵੇ। ਇਹ ਅੱਜ ਕੱਲ ਦੇ ਦੌਰ ਦੀ ਬਹੁਤ ਵੱਡੀ ਸਮੱਸਿਆ ਹੈ ਤੇ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਏਗਾ। ਸਾਨੂੰ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਵੀ ਜਾਗਰੂਕ ਕਰਨਾ ਪਏਗਾ। ਘਰ ਦੇ ਵਿੱਚ ਬਜ਼ੁਰਗ ਤੁਹਾਡੇ ਮੋਬਾਈਲ ਚਲਾਉਂਦੇ ਨੇ, ਇੰਟਰਨੈਟ ਦੀ ਵਰਤੋਂ ਕਰਦੇ ਨੇ, ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਦੇਣਾ ਤੁਹਾਡਾ ਫਰਜ਼ ਹੈ। ਸਾਮਣ ਵਾਧੇ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਮਾਂਜੇ ਦੀ ਮਹਿਕ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਸੁਖਵਿੰਦਰ ਸਿੰਘ ਦਾ ਇਹ ਗੀਤ।

ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿਚ ਤੁਸੀਂ ਪ੍ਰੋਗਰਾਮ ਚ ਗੀਤ ਸੁਣਿਆ ਮਾਝੇ ਦੀ ਮਹਿਕ ਵਿਚ। ਸੁਖਵਿੰਦਰ ਸਿੰਘ ਭਾਰਤੀ ਸੰਗੀਤ ਜਗਤ ਦੇ ਸਭ ਤੋਂ ਜੋਸ਼ੀਲੇ ਤੇ ਤਾਕਤਵਰ ਆਵਾਜ਼ ਵਾਲੇ ਗਾਇਕਾਂ ਦੇ ਵਿਚੋਂ ਇਕ ਨੇ। ਉਨ੍ਹਾਂ ਦੀ ਆਵਾਜ਼ ਦੇ ਵਿਚ ਜੋ ਊਰਜਾ, ਰੂਹਾਨੀਅਤ ਤੇ ਜਜ਼ਬਾ ਹੈ, ਉਹ ਉਨ੍ਹਾਂ ਨੂੰ ਹੋਰ ਗਾਇਕਾਂ ਤੋਂ ਹਮੇਸ਼ਾ ਵੱਖਰਾ ਬਣਾਉਂਦਾ ਰਿਹਾ। ਖਾਸ ਤੌਰ ਤੇ ਬਾਲੀਵੁੱਡ ਦੇ ਦੇਸ਼ ਭਗਤੀ, ਸੂਫੀ ਤੇ ਜੋਸ਼ ਭਰੇ ਗੀਤਾਂ ਦੇ ਲਈ ਸੁਖਵਿੰਦਰ ਸਿੰਘ ਜਾਣੇ ਜਾਂਦੇ ਨੇ। ਜਨਮ 18 ਜੁਲਾਈ 1971, ਜਨਮ ਸਥਾਨ ਮਾਝੇ ਦਾ ਇਲਾਕਾ ਅੰਮ੍ਰਿਤਸਰ, ਸਿੱਖ ਪਰਿਵਾਰ ਦੇ ਵਿਚ ਹੋਇਆ। ਸੁਖਵਿੰਦਰ ਸਿੰਘ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ। ਕਿਹਾ ਜਾਂਦਾ ਹੈ ਕਿ ਉਹ ਛੋਟੀ ਉਮਰੇ ਹੀ ਸਟੇਜ ਤੇ ਉਸਨੇ ਗਾਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਲੋਕ ਗਾਇਕੀ ਤੇ ਸੂਫੀ ਸੰਗੀਤ ਤੋਂ ਬਹੁਤ ਪ੍ਰੇਰਨਾ ਲਈ। ਸੁਖਵਿੰਦਰ ਸਿੰਘ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਛੋਟੀ ਉਮਰ ਵਿਚ ਕਰ ਦਿੱਤੀ ਸੀ। ਸ਼ੁਰੂ ਵਿਚ ਉਹ ਸਟੂਡੀਓਜ਼ ਦੇ ਵਿਚ ਛੋਟੇ ਮੋਟੇ ਗੀਤ ਤੇ ਕੋਰਸ ਗਾਉਂਦਾ ਸੀ। ਉਨ੍ਹਾਂ ਨੂੰ ਮੁੰਬਈ ਦੇ ਵਿਚ ਸੰਘਰਸ਼ ਵੀ ਕਰਨਾ ਪਿਆ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸੰਗੀਤਕਾਰ ਏ.ਆਰ. ਰਹਿਮਾਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਹੀ ਬਦਲ ਗਈ।

ਪ੍ਰੋਗਰਾਮ ਚੱਲ ਰਿਹਾ ਮਾਜਦ ਦੀ ਮਹਿਕ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸੁਖਵਿੰਦਰ ਸਿੰਘ ਦੀ। ਸੁਖਵਿੰਦਰ ਸਿੰਘ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਛੋਟੀ ਉਮਰ ਦੇ ਵਿੱਚ ਕਰ ਦਿੱਤੀ। ਸ਼ੁਰੂ ਵਿੱਚ ਉਹ ਸਟੂਡੀਓ 'ਚ ਛੋਟੇ ਮੋਟੇ ਗੀਤ ਤੇ ਕੋਰਸ ਗਾਉਂਦੇ ਸੀ, ਉਹਨਾਂ ਨੂੰ ਮੁੰਬਈ ਦੇ ਵਿੱਚ ਸੰਘਰਸ਼ ਵੀ ਕਰਨਾ ਪਿਆ। ਸਭ ਤੋਂ ਪਹਿਲਾਂ ਪਹਿਚਾਣ ਮਿਲੀ ਏ ਆਰ ਰਹਿਮਾਨ ਦੇ ਸੰਗੀਤ ਫਿਲਮ ਦਿਲਸੇ ਦੇ ਗੀਤ ਛਈਆਂ ਛਈਆਂ ਤੋਂ। ਇਹ ਗੀਤ ਟ੍ਰੇਨ ਉੱਤੇ ਫਿਲਮਾਇਆ ਗਿਆ ਸੀ ਤੇ ਦੁਨੀਆ ਭਰ ਦੇ ਵਿੱਚ ਬੜਾ ਹੀ ਮਸ਼ਹੂਰ ਹੋਇਆ। ਇਸ ਗੀਤ ਨੇ ਸੁਖਵਿੰਦਰ ਸਿੰਘ ਨੂੰ ਰਾਤੋ ਰਾਤ ਸਟਾਰ ਬਣਾਇਆ। ਇਹ ਗੀਤ ਭਾਰਤੀ ਸਿਨੇਮਾ ਦੇ ਸਭ ਤੋਂ ਆਈਕੋਨਿਕ ਗੀਤਾਂ ਦੇ ਵਿੱਚ ਹੁਣ ਗਿਣਿਆ ਜਾਂਦਾ ਹੈ। ਇਸ ਤੋਂ ਬਾਅਦ ਰਮਤਾ ਜੋਗੀ, ਜੈ ਹੋ, ਕਰ ਹਰ ਮੈਦਾਨ ਫਤਿਹ, ਚੱਕ ਦੇ ਇੰਡੀਆ। ਉਹਨਾਂ ਦੀ ਗਾਇਕੀ ਦੀ ਖਾਸ ਗੱਲ ਇਹ ਹੈ ਕਿ ਉਹ ਹਰ ਗੀਤ ਵਿੱਚ ਜਜ਼ਬਾਤ ਰੂਹ ਪਾ ਦਿੰਦੇ ਨੇ। ਸੁਖਵਿੰਦਰ ਸਿੰਘ ਨੇ ਫਿਲਮੀ ਗੀਤਾਂ ਤੋਂ ਇਲਾਵਾ ਕਈ ਸੂਫੀ ਅਤੇ ਪੰਜਾਬੀ ਗੀਤ ਵੀ ਗਾਏ ਨੇ। ਉਹਨਾਂ ਨੇ ਭਾਰਤੀ ਲੋਕ ਸੰਗੀਤ ਨੂੰ ਆਧੁਨਿਕ ਸੰਗੀਤ ਦੇ ਨਾਲ ਜੋੜਿਆ। ਦੇਸ਼ ਭਗਤੀ ਦੇ ਗੀਤ, ਊਰਜਾਵਾਨ ਡਾਂਸ ਨੰਬਰ, ਰੂਹਾਨੀ ਗੀਤ, ਇਸ ਤਰ੍ਹਾਂ ਦੇ ਕਈ ਕਿਸਮਾਂ ਦੇ ਗੀਤ ਉਹਨਾਂ ਦੇ ਬੇਹੱਦ ਪ੍ਰਸਿੱਧ ਹੋਏ। ਜੈ ਹੋ, ਸੁਖਵਿੰਦਰ ਸਿੰਘ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰੀ ਇਸ ਗੀਤ ਤੋਂ ਮਿਲੀ, ਫਿਲਮ ਸਲਮ ਡੌਗ ਮਿਲੇਨੀਅਰ ਦੇ ਇਸ ਗੀਤ ਤੋਂ।

ਰੱਬੀ ਸ਼ੇਰਗਿੱਲ ਦੀ ਆਵਾਜ਼ ਦੇ ਵਿਚ ਤੁਸੀਂ ਇਹ ਗੀਤ ਹੁਣੇ ਸੁਣਿਆ। ਪ੍ਰੋਗਰਾਮ ਚੱਲ ਰਿਹਾ ਮਾਝੇ ਦੀ ਮਹਿਕ, ਗੱਲ ਕਰ ਰਹੇ ਹਾਂ ਅੱਜ ਮਾਝੇ ਦੇ ਸੂਰਮੇ ਸੁਖਵਿੰਦਰ ਸਿੰਘ ਦੀ, ਜਿਨ੍ਹਾਂ ਨੇ ਆਪਣੇ ਕਰੀਅਰ ਦੇ ਵਿਚ ਕਈ ਵੱਡੇ ਨਾਮ ਜਿੱਤੇ, ਫਿਲਮਫੇਅਰ ਅਵਾਰਡ, ਨੈਸ਼ਨਲ, ਇੰਟਰਨੈਸ਼ਨਲ ਤੇ ਕਈ ਮਿਊਜ਼ਿਕ ਅਵਾਰਡ। ਸੁਖਵਿੰਦਰ ਸਿੰਘ ਦੀ ਸਫਲਤਾ ਦੇ ਪਿੱਛੇ ਤਿੰਨ ਵੱਡੀਆਂ ਗੱਲਾਂ ਮੰਨੀਆਂ ਜਾਂਦੀਆਂ ਨੇ। ਉਨ੍ਹਾਂ ਦੀ ਲਗਾਤਾਰ ਅਣਥੱਕ ਮਿਹਨਤ, ਵੱਖਰੀ ਤੇ ਤਾਕਤਵਰ ਆਵਾਜ਼, ਸੰਗੀਤ ਦੇ ਲਈ ਜ਼ਬਰਦਸਤ ਜਨੂੰਨ। ਉਨ੍ਹਾਂ ਨੇ ਸੰਘਰਸ਼ ਤੋਂ ਕਦੇ ਵੀ ਡਰ ਨਹੀਂ ਮੰਨਿਆ ਤੇ ਆਪਣੀ ਕਲਾ ਦੇ ਨਾਲ ਆਪਣੀ ਵੱਖਰੀ ਹਮੇਸ਼ਾ ਪਛਾਣ ਬਣਾਈ ਹੈ। ਸੁਖਵਿੰਦਰ ਸਿੰਘ ਸਿਰਫ ਇੱਕ ਗਾਇਕ ਨਹੀਂ, ਸਗੋਂ ਇੱਕ ਐਸੀ ਆਵਾਜ਼ ਨੇ ਜੋ ਜੋਸ਼, ਰੂਹ ਤੇ ਜਜ਼ਬੇ ਦਾ ਪ੍ਰਤੀਕ ਬਣ ਚੁੱਕੀ ਹੈ। ਪੰਜਾਬ ਦੀ ਮਿੱਟੀ ਤੋਂ ਨਿਕਲ ਕੇ ਉਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਦੁਨੀਆਂ ਦੇ ਮੰਚ ਤੱਕ ਆਪਣਾ ਨਾਮ ਬਣਾਇਆ।

ਸੁਨੀਤਾ ਰਾਣਾ ਦੀ ਆਵਾਜ਼ ਵਿਚ ਸਾਹਮਣੇ ਹੁਣੇ ਤੁਸੀਂ ਇਹ ਗੀਤ ਸੁਣਿਆ। ਪ੍ਰੋਗਰਾਮ ਸੀ ਸੁਗਮ ਸੰਗੀਤ। ਵਧਦੇ ਹਾਂ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪੱਟੀ ਤਰਨ ਤਾਰਨ ਤੋਂ ਸਾਨੂੰ ਹਰਵਿੰਦਰ ਹੋਣਾ ਨੇ ਫਰਮਾਇਸ਼ ਭੇਜੀ ਹੈ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿਚ ਗੀਤ ਸੁਣਨ ਦੀ। ਆਓ ਪੂਰੀ ਕਰਦੇ ਇਹਨਾਂ ਦੀ ਤਮੰਨਾ।

ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਪੰਜਾਬ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: हाँ जी रोलिया राम जी, लंघ आइए।
1: आजू आजू आजू शिंगारा सिंह जी, आजू बच्चे वाले।
0: जय हिंद जी, रोलिया राम जी, जय हिंद।
1: जय जी, जय जी, शिंगारा सिंह जी, बच्चे वाले की हाल चाल है तेरा?
0: हाल चाल तगड़े ने जी, वल ने, तो हाँ सुनाओ, ठीक ठाक हो?
1: हाल चाल तगड़ा। देखो जिदा आप सारी जिक्र करते हाँ
0: जी,
1: के समय दे लिहाज दे नाल अपने आप नू अपडेट, अजकल टेलीफोन भी होने ना, फोन वो भी अपडेट करने पेंदे,
0: सारा कुछ करना पेंदा जी,
1: है कि नहीं? हाँ। ते जे तुसी समय दे लिहाज नाल अपने आप नू, अपने काम कार नू, अपने सुभा नू, बरतारे नू
0: जी
1: अपडेट नहीं करोगे ते तुसी किते ना किते शिंगारा सिंह जी पिछे रह जाओगे।
0: हाँ, सही गल
1: है, क्योंकि अज दौड़ दुनिया की इनी तेजी है, रफ्तार इनी ज्यादा तेज है
0: जी,
1: ते जेड़ा बंदा एक कार पिछे रह गया ते वो पिछे रह गया, है कि नहीं?
0: समय दे लिहाज ना चलना चाहिए,
1: चलना चाहिए। हाँ। सो इस करके अपडेट दा मतलब यही है कि हर रोज नवीआं जानकारियां, नवीआं खोजां, नवे ढंग, नवे तरीके, आपां दे दा खेती बाड़ी दे विच हर तरह की नवी खोज आ रही है।
0: बिल्कुल जी,
1: है कि नहीं? हाँ। हुण जे आपां उही रवायती पुणे दे लिहाज दे नाल पुरानियां तकनीकां, पुरानियां जूतां उन्हां दे लिहाज नाल काम करांगे जां उही फसली चक्कर च काम करांगे
0: जी,
1: फिर मुनाफे दे विच इजाफा जिहड़ा है ओह नहीं हो सकदा।
0: नहीं हो सकदा। देखो हर समय अपने जिहड़े माहर आ ਉਹ ਆਪਣੇ ਨਵੇਂ ਨਵੇਂ ਵਿਉਂਤਬੰਦੀ ਦੱਸਦੇ, ਨਵੇਂ ਨਵੇਂ ਤਰੀਕੇ ਦੱਸਦੇ ਆ ਫਸਲਾਂ ਦੇ, ਜੇ ਆਪਾਂ ਨਹੀਂ ਅਪਣਾਉਂਦੇ ਤਾਂ ਪਿੱਛੇ ਰਹਿਣਾ ਹੀ ਰਹਿਣਾ।
1: ਸੋ ਇਸ ਕਰਕੇ ਅੱਜ ਜਿੱਦਾਂ ਕਹਿੰਦੇ ਹਾਂ ਨਾ ਕਿ ਹੱਥ ਤੇ ਹੱਥ ਧਰ ਕੇ ਬੈਠਣ ਦਾ ਸ਼ਿੰਗਾਰਾ ਸਿੰਘ ਜੀ ਸਮਾਂ ਨਹੀਂ ਹੈ,
0: ਹੈ ਹੀ ਨਹੀਂ ਸਮਾਂ ਜੀ।
1: ਤੇ ਜਿੰਨਾ ਤੁਸੀਂ ਆਪਣੇ ਆਪ ਨੂੰ ਕੰਮ ਦੇ ਵਿੱਚ ਵਿਅਸਤ ਰੱਖੋ ਉਹਨਾਂ ਤੁਸੀਂ ਅਸਤ ਵਿਅਸਤ ਹੋਣ ਤੋਂ ਬਚੋਗੇ।
0: ਸਹੀ ਗੱਲ ਆ।
1: ਵੈਸੇ ਵੀ ਬੰਦੇ ਨੂੰ ਵਿਹਲਾ ਨਹੀਂ ਰਹਿਣਾ ਚਾਹੀਦਾ, ਰੁਝੇਵੇਂ ਚ ਰਹਿਣਾ ਚਾਹੀਦਾ ਹੈ। ਤੇ ਅੱਗੇ ਤਾਂ ਖੇਤੀਬਾੜੀ ਚ ਜਿੱਦਾਂ ਕਹਿੰਦੇ ਸਾਡੇ ਕੋਲ ਸਮਾਂ ਹੁੰਦਾ ਸੀ ਬਹੁਤ ਜ਼ਿਆਦਾ ਲੰਮਾ।
0: ਸਹੀ ਗੱਲ।
1: ਤੇ ਅੱਜ ਦੀ ਜਿਹੜੀ ਖੇਤੀਬਾੜੀ ਹੈ, ਕਿਉਂਕਿ ਖੇਤੀਬਾੜੀ ਦੇ ਨਾਲ ਖੇਤੀ ਧੰਦੇ ਜੁੜ ਗਏ।
0: ਹਾਂ,
1: ਅੱਜ ਦੀ ਖੇਤੀ ਖੇਤੀ ਨਾ ਰਹਿ ਕੇ ਖੇਤੀ ਵਪਾਰ ਹੋ ਗਈ ਹੈ,
0: ਵਪਾਰਕ ਧੰਦਾ ਬਣ ਚੁੱਕਾ ਜੀ,
1: ਬਣ ਚੁੱਕਾ ਹੈ। ਸੋ ਇਸ ਕਰਕੇ ਵਪਾਰਕ ਧੰਦਾ ਜਾਂ ਬਣਾਉਣਾ ਜਾਂ ਉਹਨੂੰ ਸ਼ਕਲ ਦੇਣਾ ਇਹੀ ਅਪਡੇਟ ਕਰਨ ਵਾਲਾ ਕੰਮ ਹੈ। ਦੇਖੋ ਆਪਣੇ ਕੋਲ ਜੋਤ ਤਾਂ ਸ਼ਿੰਗਾਰਾ ਸਿੰਘ ਜੀ ਆਪਾਂ ਦੇਖਦੇ ਹਾਂ 5-7 ਏਕੜ ਦੀ ਐਵਰੇਜ ਜੋਤ ਹੈ
0: ਜੀ,
1: ਪੈਲੀ ਘੱਟ ਗਈ ਹੈ।
0: ਹਾਂ,
1: ਤੇ ਉਨੀ ਕੁ ਪੈਲੀ ਚ ਸਾਡੀ ਵਿਉਂਤਬੰਦੀ ਕੀ ਹੈ? ਇਹੀ ਖੇਤੀ ਦਾ ਨਵਾਂ ਫਾਰਮੂਲਾ ਹੈ।
0: ਸਹੀ ਗੱਲ ਆ।
1: ਹੁਣ ਦੇਖੋ ਉਸ ਚ ਤੁਸੀਂ ਜੇ ਮਿਸ਼ਰਤ ਖੇਤੀ ਦੇ ਹਿਸਾਬ ਨਾਲ ਚੱਲਦੇ ਹੋ, ਵਨ ਸੁਵੰਨਤਾ ਦੇ ਹਿਸਾਬ ਨਾਲ ਚੱਲਦੇ ਹੋ, ਤਾਂ ਮੁਨਾਫਾ ਵਧੇਗਾ। ਜੇ ਤੁਸੀਂ ਉਹੀ ਝੋਨਾ, ਕਣਕ ਝੋਨਾ, ਤੇ ਫਿਰ ਤਾਂ ਗੱਲ ਉੱਥੇ ਦੀ ਉੱਥੇ ਰਹਿਣੀ ਹੈ।
0: ਦੇਖੋ ਰਵਾਇਤੀ ਖੇਤੀ ਸਾਨੂੰ ਛੱਡਣੀ ਪੈਣੀ ਹੈ,
1: ਛੱਡਣੀ ਪੈਣੀ ਹੈ।

0: ਜਾਂ ਦੇਖੋ ਸੁਹਾਣੀਆਂ ਵੀ ਦੇਖੋ ਆਉਂਦੀਆਂ ਆ ਇਹਨਾਂ ਦੇ ਖੇਤੀ ਧੰਦੇ ਦੇ ਵਿੱਚ, ਆਪਣਾ ਪਾਪੜ ਬਣਾਉਣਾ ਇਹੋ ਜਿਹੇ ਡੇਅਰੀ ਫਾਰਮ ਦਾ ਕੰਮ ਆ, ਮੱਛੀ ਪਾਲਣ ਦਾ ਕੰਮ, ਸਹਾਇਕ ਧੰਦੇ ਜਿਹੜੇ ਆ ਇਹ ਆਪਾਂ ਨੂੰ ਅਪਣਾਉਣ ਦੀ ਲੋੜ ਹੈ,
1: ਸਮੇਂ ਦੀ ਲੋੜ ਹੈ, ਇਹੀ ਅਪਡੇਟ ਹੈ, ਇਹੀ ਅਪਗ੍ਰੇਡੇਸ਼ਨ ਸਹੀ ਹੈ ਕਿ ਨਹੀਂ। ਸੋ ਇਸ ਕਰਕੇ ਨਵੇਂ ਨਵੇਂ ਜਿੱਦਾਂ ਹੁਣ ਅਦਾਰੇ ਹੈ, ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਪਸ਼ੂ ਪਾਲਣ ਵਿਭਾਗ ਹੈ
0: ਜੀ,
1: ਹੈ ਨਾ, ਯੂਨੀਵਰਸਿਟੀ ਅੰਗਦ ਦੇ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਹੈ
0: ਜੀ,
1: ਹੁਣ ਤਾਂ ਕੋਈ ਮਤਲਬ ਘਾਟ ਹੈ ਹੀ ਨਹੀਂ। ਫਿਰ ਬੈਂਕਾਂ ਵੱਲੋਂ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਹੈ ਨਾ, ਕਰਜ਼ ਦੀਆਂ ਸਹੂਲਤਾਂ ਵੀ ਸਾਨੂੰ ਮਿਲਦੀਆਂ, ਟ੍ਰੇਨਿੰਗਾਂ ਵੀ ਸਾਨੂੰ ਮੁਫ਼ਤ ਦੇ ਵਿੱਚ ਮਿਲਦੀ ਹੈ,
0: ਸਬਸਿਡੀ ਵੀ ਮਿਲਦੀ ਹੈ ਜੀ,
1: ਸਬਸਿਡੀ ਬਿਲਕੁਲ ਸਹੀ ਗੱਲ ਹੈ, ਸਬਸਿਡੀ ਵੀ ਮਿਲਦੀ ਹੈ
0: ਜੀ।
1: ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਸਾਡੇ ਪੱਖ ਤੇ ਹੈ, ਫਾਇਦਾ ਸਾਨੂੰ ਤਾਂ ਮਿਲੂ ਜੇ ਅਸੀਂ ਉਸਦਾ ਫਾਇਦਾ ਲੈਣਾ ਚਾਹਾਂ।
0: ਹਾਂ, ਜਾਣਕਾਰੀਆਂ ਦੇਖੋ ਲੈਣੀਆਂ ਚਾਹੀਦੀਆਂ, ਜਾਗਰੂਕ ਵੀ ਆਪਾਂ ਲੋਕਾਂ ਨੂੰ ਕਰਨਾ ਆ ਵੀ ਸਾਨੂੰ ਸਰਕਾਰ ਕਿਹੜੇ ਕਿਹੜੇ ਫਾਇਦੇ ਦਿੰਦੀ ਆ।
1: ਬਿਲਕੁਲ ਬਿਲਕੁਲ। ਅੱਛਾ, ਅੱਜ ਨਾ ਆਪਣੇ ਕੋਲੇ ਟੈਲੀਫੋਨ ਦਾ ਸਿਲਸਿਲਾ ਚੱਲੇਗਾ
0: ਜੀ,
1: ਪਸ਼ੂਆਂ 'ਚ ਦਵਾਈਆਂ ਦੀ ਵਰਤੋਂ, ਇਸ ਵਿਸ਼ੇ ਦੇ ਉੱਤੇ ਨਾ ਆਪਣੇ ਕੋਲੇ ਡਾਕਟਰ ਸਿਮਰਤਪਾਲ ਸਿੰਘ ਸੈਣੀ
0: ਜੀ,
1: ਇਹ ਆਉਣਗੇ ਸਟੂਡੀਓ ਦੇ ਵਿੱਚ।
0: ਅੱਛਾ ਜੀ,
1: ਤੇ ਆਪਣਾ ਫੋਨ ਨੰਬਰ ਹੈ 23421 7108
0: ਜੀ,
1: ਸੱਜਣ ਵੀ ਸਾਨੂੰ ਫੋਨ ਕਰ ਸਕਦੇ, ਡਾਕਟਰ ਸਾਹਿਬ ਨਾਲ ਗੱਲਾਂ ਬਾਤਾਂ ਕਰ ਸਕਦੇ ਆ, ਜਵਾਬ ਲੈ ਸਕਦੇ ਆ। ਡਾਕਟਰ ਸਾਹਿਬ ਆਉਂਦੇ ਆ, ਸੁਣਾ
0: ਦਿਓ ਜੀ।

0: हां जी, शिंगारा सिंह जी बचियालो, डॉक्टर सिमरतपाल सिंह सैनी
1: जी
0: ਇਹ ਆਪਣੇ ਨਾਲ ਸਟੂਡੀਓ ਦੇ ਵਿੱਚ ਆ ਗਏ ਆ
1: ਜੀ।
0: ਵਿਸ਼ਾ ਸਿਰਣ ਨੂੰ ਆਪਾਂ ਇੱਕ ਵਾਰੀ ਫਿਰ ਦੱਸ ਦਈਏ ਵੀ ਪਸ਼ੂਆਂ 'ਚ ਦਵਾਈਆਂ ਦੀ ਵਰਤੋਂ ਹੀ ਸਾਡਾ ਅੱਜ ਦਾ ਵਿਸ਼ਾ ਹੈ
1: ਜੀ।
0: ਤੇ ਇਸ ਬਾਬਤ, ਇਹਦੀ ਵਰਤੋਂ ਦੇ ਬਾਬਤ ਕੀ ਕੀ ਸਾਵਧਾਨੀਆਂ ਪਰੇ ਰੱਖਣੀ ਹੈ, ਕੀ ਕੀ ਕਰਨਾ ਹੈ, ਕੀ ਕੀ ਨਹੀਂ ਕਰਨਾ ਹੈ
1: ਜੀ,
0: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਆਪਾਂ ਗੱਲਾਂ ਬਾਤਾਂ ਕਰਾਂਗੇ
1: ਜੀ।
0: ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿਹਾਤੀ ਪ੍ਰੋਗਰਾਮ ਦੀ ਬੈਠਕ 'ਚ ਜੀ ਆਇਆਂ ਕਹਿੰਦੇ ਆ।
2: ਧੰਨਵਾਦ
0: ਡਾਕਟਰ ਸਾਹਿਬ। ਗੱਲ ਇਹ ਹੈ ਕਿ ਅੱਜ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਪਸ਼ੂਆਂ ਦੇ ਵਿੱਚ ਬਹੁਤ ਸਾਰੇ ਵਿਕਾਰ ਹੈ ਜਾਂ ਪਸ਼ੂਆਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ, ਅਲਾਮਤਾਂ ਹੈ, ਜਿਨ੍ਹਾਂ ਕਰਕੇ ਪਸ਼ੂ ਧੰਨ ਦੇ ਉੱਤੇ ਬੜੀ ਦਿੱਕਤ ਜਾਂ ਬੜੀ ਮੁਸ਼ਕਲ ਆ ਰਹੀ
2: ਹੈ ਜੀ।
0: ਹੁਣ ਇਹਦੇ ਕਈ ਕਾਰਨ ਹੈ ਜਾਂ ਕਈ ਪੱਖ ਹੈ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਵਿਚਾਰਦੇ ਹਾਂ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਹੈ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ ਨੇ, ਤੇ ਕਿਹੜੀਆਂ ਕਿਹੜੀਆਂ ਖਾਸ ਦਿੱਕਤਾਂ ਹੈ ਜਾਂ ਕਿਹੜੀਆਂ ਕਿਹੜੀਆਂ ਖਾਸ ਮੁਸ਼ਕਲਾਂ ਹੈ ਜਿਹੜੀਆਂ ਆਮ ਤੌਰ ਤੇ ਪਸ਼ੂ ਪਾਲਕਾਂ ਨੂੰ ਸਾਹਮਣੇ ਆਉਂਦੀਆਂ
2: ਨੇ? ਧੰਨਵਾਦ। ਜਿਹੜੀਆਂ ਗਰਮੀਆਂ ਦੇ ਵਿੱਚ ਦਾ ਮੌਸਮ ਹੈ, ਅਪ੍ਰੈਲ, ਮਈ, ਜੂਨ, ਜੁਲਾਈ, ਇਹਨਾਂ ਦੇ ਵਿੱਚ ਗਰਮੀ 'ਚ ਹੀਟ ਸਟ੍ਰੋਕ ਦੀ ਮੇਨ ਸਮੱਸਿਆ ਆਉਂਦੀ ਹੈ ਦੁੱਧ ਦੇਣ ਵਾਲੇ ਜਾਨਵਰਾਂ ਨੂੰ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜਾਨਵਰ ਦੀ ਸਰੀਰ ਦੇ ਵਿੱਚ ਹੀਟ ਪੈਦਾ ਵੀ ਹੋ ਰਹੀ ਹੈ, ਉਹ ਕੁਛ ਖਾ ਰਿਹਾ ਹੀਟ ਪੈਦਾ ਕਰਦਾ, ਬਾਹਰੋਂ ਹੀਟ ਵੀ ਆ ਰਹੀ ਹੈ। ਸੋ ਦੂਸਰੇ ਪਾਸੇ ਜਾਨਵਰ ਹੀਟ ਗੁਆ ਵੀ ਰਿਹਾ ਹੈ, ਜਿੱਦਾਂ ਸਾਹ ਲੈਂਦਾ ਹੈ ਜਾਂ ਪਿਸ਼ਾਬ ਕਰਦਾ ਹੈ ਜਾਂ ਪਸੀਨਾ ਆਉਂਦਾ ਹੈ। ਜਦੋਂ ਹੀਟ ਸਰੀਰ ਦੇ ਵਿੱਚ ਆਉਣ ਦੀ ਦਰ ਜ਼ਿਆਦਾ ਹੋ ਜਾਵੇ ਹੀਟ ਗੁਆਉਣ ਦੀ ਦਰ ਨਾਲੋਂ, ਉਸ ਵੇਲੇ ਜਾਨਵਰ ਦਾ ਜਿਹੜਾ ਤਾਪਮਾਨ ਹੈ, ਸਰੀਰਕ ਤਾਪਮਾਨ, ਬਾਡੀ ਟੈਂਪਰੇਚਰ, ਉਹ ਵੱਧ ਜਾਂਦਾ ਹੈ ਤੇ ਹੌਲੀ ਹੌਲੀ ਜਾਨਵਰ ਹੀਟ ਸਟ੍ਰੈਸ ਵਿੱਚ ਚਲਾ ਜਾਂਦਾ ਹੈ। ਹੀਟ ਸਟ੍ਰੈਸ ਮਾਂ ਹੈ, ਕਈ ਹੋਰ
0: ਮਦਰ ਬਿਮਾਰੀਆਂ ਦੀ,
2: ਹਾਂਜੀ, ਹੋਰ ਕਈ ਜਿੱਦਾਂ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ, ਜਾਨਵਰ ਘੱਟ ਖਾਂਦਾ, ਉਹਦੀ ਇਮਿਊਨਿਟੀ ਘੱਟ ਜਾਂਦੀ ਹੈ, ਉਹ 'ਚ ਇਨਫੈਕਸ਼ਨ ਹੋ ਜਾਂਦੀ ਹੈ, ਜਾਂ ਕਹਿ ਲਓ ਪ੍ਰਜਨਨ ਦੀ ਕਿਰਿਆ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ। ਸੋ ਗਰਮੀਆਂ ਦੇ ਵਿੱਚ, ਅਪ੍ਰੈਲ, ਮਈ, ਜੂਨ, ਜੁਲਾਈ ਦੇ ਮਹੀਨਿਆਂ ਦੇ ਵਿੱਚ ਮੇਨ ਜਿਹੜੀ ਸਮੱਸਿਆ ਆਉਂਦੀ ਹੈ ਜਾਨਵਰਾਂ ਦੀ ਦੇਖਭਾਲ ਆਪਾਂ ਕਰਨੀ ਆ, ਉਹ ਹੀਟ ਸਟ੍ਰੈਸ ਤੋਂ ਬਚਾਉਣਾ ਹੈ।
0: ਸੱਜਣਾਂ ਨੂੰ ਆਪਾਂ ਇੱਕ ਵਾਰੀ ਦੱਸ ਦਈਏ ਕਿ ਸਾਡੇ ਨਾਲ ਡਾਕਟਰ ਸਿਮਰਤਪਾਲ ਸੈਣੀ ਹੋ ਰਹੀ ਨੇ, ਪਸ਼ੂਆਂ ਦੀ ਦੇਖਭਾਲ ਸੰਬੰਧੀ, ਕਿਉਂਕਿ ਗਰਮੀਆਂ ਦਾ ਮੌਸਮ ਹੈ, ਆਪਾਂ ਨੇ ਦਵਾਈਆਂ ਵੀ ਦੇਣੀਆਂ ਹੈ, ਉਹਨਾਂ ਦੀ ਦੇਖਭਾਲ ਵੀ ਕਰਨੀ ਹੈ, ਅਲੱਗ ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਹੀਟ ਸਟ੍ਰੈਸ ਜਿਹੜਾ ਜ਼ਿਆਦਾਤਰ ਗਰਮੀ ਦਾ ਦਬਾਅ ਪਸ਼ੂਆਂ ਦੇ ਵਿੱਚ ਆਉਂਦਾ ਹੈ, ਉਹਦੇ ਨਾਲ ਕਈ ਤਰ੍ਹਾਂ ਦੇ ਪ੍ਰਭਾਵ ਪੈਂਦੇ ਹੈ। ਸੋ ਇਸ ਕਰਕੇ ਤੁਸੀਂ ਵੀ ਸਾਨੂੰ ਇਸ ਵਿਸ਼ੇ ਨਾਲ ਸੰਬੰਧਿਤ ਕੋਈ ਵੀ ਸਵਾਲ ਕਰ ਸਕਦੇ ਹੋ, ਸਾਡਾ ਨੰਬਰ ਹੈ 0168123473। ਅੱਛਾ ਡਾਕਟਰ ਸਾਹਿਬ, ਹੁਣ ਗੱਲ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਆਮ ਤੌਰ ਤੇ ਇਹ ਸਮੱਸਿਆ ਪਸ਼ੂਆਂ ਦੇ ਵਿੱਚ ਆਉਂਦੀ ਹੈ,
2: ਹਾਂਜੀ,
0: ਹੁਣ ਲਵੇਰੇ ਵੀ ਆਪਣੇ ਕੋਲ ਇੱਕ ਤਰ੍ਹਾਂ ਦੇ ਤਾਂ ਹੈ ਨੀ, ਗਾਵਾਂ ਵੀ ਨੇ, ਮੱਝਾਂ ਵੀ ਨੇ, ਬੱਕਰੀਆਂ ਵੀ ਨੇ, ਅੱਜ ਕੱਲ ਸੂਰ ਵੀ ਹੈ, ਹਰ ਤਰ੍ਹਾਂ ਦੇ ਅਸੀਂ ਪਸ਼ੂ ਪਾਲਦੇ ਹਾਂ, ਕਿਉਂਕਿ ਡੇਅਰੀ ਦਾ ਧੰਦਾ ਜਿਹੜਾ ਹੈ ਉਹ ਸਿਰਫ ਗਾਵਾਂ ਮੱਝਾਂ ਤੱਕ ਹੀ ਸੀਮਤ ਨਹੀਂ ਰਿਹਾ, ਬਹੁਤ ਅੱਗੇ ਵੱਧ ਚੁੱਕਿਆ ਹੈ। ਜ਼ਿਆਦਾਤਰ ਹੀਟ ਸਟ੍ਰੈਸ, ਕਿਉਂਕਿ ਬਹੁਤ ਸਾਰੇ ਜਾਨਵਰ ਹੈ ਮੱਝਾਂ, ਜਿੱਦਾਂ ਆਪਾਂ ਦੇਖਦੇ ਹਾਂ ਕਿ ਮੱਝਾਂ ਜਿਹੜੀਆਂ ਹੈ ਉਹ ਗਰਮੀ ਨੂੰ ਸਹਾਰ ਲੈਂਦੀਆਂ ਨੇ, ਤੇ ਜਿਹੜੀਆਂ ਗਾਵਾਂ ਬਲੈਤਨ ਗਾਵਾਂ ਹੈ ਉਹਨਾਂ 'ਚ ਜ਼ਿਆਦਾ ਦਿੱਕਤ ਆਉਂਦੀ ਹੈ। ਕਿਹੜੇ ਕਿਹੜੇ ਜ਼ਿਆਦਾ ਸੰਵੇਦਨਸ਼ੀਲ ਮਤਲਬ ਜਾਨਵਰ ਨੇ ਜਿਨ੍ਹਾਂ ਤੇ ਇਹਦਾ ਪ੍ਰਭਾਵ ਜ਼ਿਆਦਾ ਪੈਂਦਾ?
2: ਜਿੱਦਾਂ ਤੁਸੀਂ ਕਿਹਾ, ਸਭ ਤੋਂ ਜ਼ਿਆਦਾ ਜਿਹੜੀਆਂ ਐਗਜ਼ੋਟਿਕ ਬਾਹਰਲੀਆਂ ਜਿਹੜੇ ਦੋਗਲੀ ਨਸਲ ਦੀਆਂ ਗਾਈਆਂ, ਉਹ ਸਭ ਤੋਂ ਜ਼ਿਆਦਾ ਹੀਟ ਸਟ੍ਰੈਸ 'ਚ ਆਉਂਦੀਆਂ। ਉਹ ਜਦ ਵੀ ਟੈਂਪਰੇਚਰ 26 ਡਿਗਰੀ ਤੋਂ ਵੱਧ ਜਾਂਦਾ, ਜਿੱਦਾਂ ਅੱਜ ਜਲੰਧਰ ਦਾ ਤਾਪਮਾਨ ਸੀਗਾ 35 ਡਿਗਰੀ ਜਾਂ 36 ਡਿਗਰੀ, ਇਹਨਾਂ ਵਾਸਤੇ ਬਹੁਤ ਜ਼ਿਆਦਾ ਹੈ। ਜਦ 26 ਡਿਗਰੀ ਤੋਂ ਵੱਧ ਜਾਂਦਾ, ਦੋਗਲੀ ਨਸਲ ਦੀਆਂ ਗਾਈਆਂ ਜਿਹੜੀਆਂ ਬਹੁਤ ਜਲਦੀ ਹੀਟ ਸਟ੍ਰੈਸ 'ਚ ਆਉਂਦੀਆਂ ਨੇ। ਦੂਜੇ ਨੰਬਰ 'ਤੇ ਆਉਂਦੀਆਂ ਮੱਝਾਂ, ਮੱਝਾਂ ਹਾਲਾਂਕਿ ਸਾਡੀਆਂ ਆਪਣੀਆਂ ਨੇ, ਲੇਕਿਨ ਮੱਝਾਂ ਦਾ ਰੰਗ ਹੁੰਦਾ ਕਾਲਾ, ਔਰ ਹੀਟ ਗਾਉਣ ਦੇ ਇੱਕ ਸਰੋਤ ਹੁੰਦਾ ਹੈ ਵੀ ਪਸੀਨਾ ਆਉਣਾ। ਮੱਝਾਂ ਵਿੱਚ 6 ਗੁਣਾ ਘੱਟ ਪਸੀਨਾ ਆਉਂਦਾ ਗਾਈਆਂ ਨਾਲੋਂ, ਇਸ ਕਰਕੇ ਰੰਗ ਕਾਲਾ, ਪਸੀਨਾ ਘੱਟ ਆਉਂਦਾ, ਇਹ ਵੀ ਹੀਟ ਸਟ੍ਰੈਸ 'ਚ ਜਲਦੀ ਆ ਜਾਂਦੀਆਂ ਜਦ ਟੈਂਪਰੇਚਰ 35-36 ਡਿਗਰੀ ਤੋਂ ਜ਼ਿਆਦਾ ਵੱਧ ਜੇ। ਸੋ ਮੇਨ ਹੈਗੀਆਂ ਜਿਹੜੀਆਂ ਬਾਹਰਲੀਆਂ ਨਸਲ ਦੀਆਂ ਗਾਈਆਂ, ਦੋਗਲੀ ਨਸਲ ਦੀਆਂ ਗਾਈਆਂ, ਕ੍ਰੋਸ ਬ੍ਰੈਡ ਕਾਓ, ਤੇ ਦੂਸਰੇ ਨੰਬਰ ਤੇ ਮੱਝਾਂ।
0: ਇਹ ਤੋਂ ਇਲਾਵਾ ਜਿਹੜੇ ਜਾਨਵਰ ਜਿੱਦਾਂ ਬੱਕਰੀ ਹੈ,
2: ਨਹੀਂ ਉਹਨਾਂ ਨੂੰ,
0: ਉਹਨਾਂ ਨੂੰ ਨਹੀਂ, ਉਹਨਾਂ ਨੂੰ ਕੋਈ ਦਿੱਕਤ ਨਹੀਂ ਆ,
2: ਬਹੁਤ ਕੋਈ ਖਾਸ ਨਹੀਂ।

0: ਅੱਛਾ ਹੁਣ ਗੱਲ ਹੈ ਕਿ ਜਿੱਦਾਂ ਤੁਸੀਂ ਥੋੜਾ ਜ਼ਿਕਰ ਵੀ ਕੀਤਾ ਸੀ ਕਿ ਜਦੋਂ ਸਟ੍ਰੈਸ ਪੈਂਦਾ ਹੈ ਦੁੱਧ ਦਾ ਘੱਟ ਜਾਣਾ ਆਪਾਂ ਆਮ ਤੌਰ ਤੇ ਦੇਖਦੇ ਪਸ਼ੂ ਬੇਆਰਾਮ ਹੋ ਜਾਂਦਾ ਹੈ, ਇਹ ਤੋਂ ਇਲਾਵਾ ਹੋਰ ਕੀ ਕੀ ਇਹਦੇ ਭਿਆਨਕ ਅਲਾਮਤਾਂ ਜਾਂ ਕੀ ਕੀ ਕਿਸ ਪਾਸੇ ਜਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਇਹ ਤੋਂ ਉਤਪੰਨ ਹੋ ਜਾਂਦੀਆਂ?
1: ਜਦ ਵੀ ਹੀਟ ਸਟ੍ਰੈਸ ਹੁੰਦਾ ਜਾਨਵਰ ਬਹੁਤ ਘੱਟ ਖਾਂਦਾ, ਉਹਦੇ ਕਰਕੇ ਉਹਦੇ
0: ਇੱਕ ਫੋਨ ਟੈਲੀਫੋਨ ਆਪਣੇ ਤੇ ਸੱਜਣ ਜੁੜੇ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ?
2: ਪਟਿਆਲੇ ਤੋਂ ਬੋਲਦੇ ਜੀ, ਪਰਮਜੀਤ ਸਿੰਘ।
0: ਹਾਂ, ਕੀ ਸਵਾਲ ਹੈ ਸੱਜਣੋ?
2: ਸਰ ਮੇਰਾ ਸਵਾਲ ਆ ਵੀ ਸਾਡੇ ਕੋਲ ਮੱਝ ਰੱਖੀ ਹੈ ਦੁੱਧ ਵਾਸਤੇ ਤੇ ਉਹਨਾਂ ਰਿੰਗਦੀ ਰਹਿੰਦੀ, ਜੇ ਪੱਟੇ ਖਾਦੇ ਹੁਣ ਤਾਂ ਵੀ ਰਿੰਗਦੀ ਰਹਿੰਦੀ ਹੈ, ਜੇ ਨਾ ਖਾਦੇ ਹੁਣ ਤਾਂ ਵੀ ਰਿੰਗਦੀ ਰਹਿੰਦੀ ਹੈ, ਉਹ ਤਾਂ ਦੱਸਿਓ ਕਿ ਇਲਾਜ ਜੀ।
0: ਇਹ ਤੁਹਾਨੂੰ ਪਤਾ ਹੋਊ ਵੀ ਤੁਹਾਨੂੰ ਜ਼ਿਆਦਾ ਰਿੰਗਦੀ ਕਿਉਂ ਹੈ, ਤੁਹਾਡੇ ਨਾਲ ਮਤਲਬ ਉਹਦੇ ਬਣਾਵਟ ਠੀਕ ਨੀ ਬਣਦੀ ਨੀ ਤੁਹਾਡੇ ਨਾਲ। ਹਾਂਜੀ ਡਾਕਟਰ ਸਾਹਿਬ,
1: ਜਿਹੜੀ ਮੱਝ ਬੋਲਦੀ ਅੜਿੰਗਦੀ ਰਹਿੰਦੀ ਹੈ ਤੇ ਪਹਿਲਾਂ ਤਾਂ ਇਹ ਦੇਖਣਾ ਕਿਤੇ ਉਹ ਹੇਹੇ ਚ ਤਾਂ ਨੀ, ਹੀਟ ਚ ਤਾਂ ਨੀ ਹੈਗੀ, ਉਹਦੇ ਲਈ ਪਿੱਛੇ ਤਾਰਾਂ ਤਾਂ ਨੀ ਕਰ ਰਹੀ ਉਹ। ਸੋ ਡਾਕਟਰ ਦੇਖ ਕੇ ਹੀ ਦੱਸ ਸਕਦਾ ਕਿ ਉਹ ਜਿਹੜੀ ਅੜਿੰਗਦੀ ਆ ਉਹ ਹੀਟ ਕਰਕੇ ਅੜਿੰਗਦੀ ਪਈ ਆ ਜਾਂ ਮਤਲਬ ਕਿ ਕੋਈ ਹੋਰ ਸਮੱਸਿਆ ਹੈ?
0: ਬਿਲਕੁਲ ਬਿਲਕੁਲ, ਕਿਉਂਕਿ ਇਹ ਸਮੱਸਿਆ ਇੱਦਾਂ ਦੀਆਂ ਬਿਨਾਂ ਦੇਖੇ ਦੱਸਣ ਵਾਲੀ ਸਮੱਸਿਆ ਨਹੀਂ ਹੈ। ਜਿਹੜਾ ਸਾਡਾ ਟੈਲੀਫੋਨ ਸੱਜਣਾ ਨੇ ਕੀਤਾ ਸਾਡੇ ਨਾਲ, ਬਾਕੀ ਵੀ ਸੱਜਣ ਸਾਡੇ ਨਾਲ ਜੁੜ ਸਕਦੇ ਹੈ। 0181 43173 ਸਾਡਾ ਨੰਬਰ ਹੈ। ਸਾਡੇ ਨਾਲ ਡਾਕਟਰ ਸੈਣੀ ਸਾਹਿਬ ਨੇ ਤੇ ਪਸ਼ੂਆਂ ਦੇ ਵਿੱਚ ਗਰਮੀ ਦੇ ਪ੍ਰਭਾਵ ਜਿਹੜੇ ਪੈਂਦੇ ਹੈ ਕਿੱਦਾਂ ਕਿੱਦਾਂ ਪੈਂਦੇ ਆ, ਕਿੱਦਾਂ ਆਪਾਂ ਪਸ਼ੂਆਂ ਨੂੰ ਬਚਾਉਣਾ, ਸਾਰੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ। ਅੱਛਾ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਕਿ ਸਟ੍ਰੈਸ ਦੇ ਨਾਲ ਹੋਰ ਕਿਹੜੀਆਂ ਖਾਸ ਚੀਜ਼ਾਂ ਹੈ ਜਿਹੜੀਆਂ ਸਾਹਮਣਾ ਕਰਨਾ ਸਾਨੂੰ ਪੈਂਦਾ?
1: ਹਾਂਜੀ, ਜਦ ਜਾਨਵਰ ਹੀਟ ਸਟ੍ਰੈਸ ਆਉਂਦਾ ਤਾਂ ਉਹ ਖਾਂਦਾ ਘੱਟ ਆ, ਚਾਰਾ ਘੱਟ ਖਾਂਦਾ, ਚਾਰਾ ਘੱਟ ਖਾਂਦਾ ਤਾਂ ਉਹਦੀ ਪੈਦਾਵਾਰ ਘੱਟ ਜਾਂਦੀ, 30% ਤੱਕ ਦੁੱਧ ਘੱਟ ਜਾਂਦਾ ਜੀ, ਉਸ ਬਹੁਤ ਵੱਡਾ ਆਰਥਿਕ ਨੁਕਸਾਨ ਹੈ। ਦੂਜੀ ਜਿਹੜੀ ਗੱਲ ਹੁੰਦੀ ਹੈ ਜਦ ਉਹ ਖਾਂਦਾ ਘੱਟ ਆ ਉਹਦੀ ਪ੍ਰਜਨਨ ਦੀ ਕ੍ਰਿਆ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ, ਮਤਲਬ ਕਿ ਉਹ ਜਿਮੀਦਾਰ ਅਕਸਰ ਕਹਿੰਦਾ, ਫਾਰਮਰ ਕਹਿੰਦਾ ਜੀ ਮੇਰੀ ਗਾਂ ਬੋਲਦੀ ਨੀ ਜੀ, ਜੇ ਬੋਲਦੀ ਆ ਜੀ ਠਹਿਰਦੀ ਨੀ, ਜੇ ਠਹਿਰਦੀ ਆ ਜੀ ਬੱਚਾ ਸਿੱਟ ਜਾਂਦੀ ਹੈ। ਸੋ ਉਹਦੇ ਕਰਕੇ ਜਿਹੜਾ ਡਰਾਈ ਪੀਰੀਅਡ ਹੁੰਦਾ ਜਿਹਦੇ ਵਿੱਚ ਉਹ ਦੁੱਧ ਨਹੀਂ ਦਿੰਦੀ ਸਾਲ ਚ, ਉਹ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਬੱਚੇ ਉਹਦੇ ਘੱਟ ਪੈਦਾ ਹੁੰਦੇ, ਉਹਦੇ ਕਰਕੇ ਦੁੱਧ ਦੀ ਪੈਦਾਵਾਰ ਦਾ ਜਿਹੜਾ ਨੁਕਸਾਨ ਉਸ ਤੋਂ ਵੀ ਜ਼ਿਆਦਾ ਨੁਕਸਾਨ ਹੁੰਦਾ ਪ੍ਰਜਨਨ ਦੀ ਕਿਰਿਆ ਦੇ ਉੱਪਰ ਮਾੜਾ ਅਸਰ ਪੈਣ ਕਰਕੇ। ਸੋ ਨੰਬਰ 3 ਹੁੰਦਾ ਜਾਨਵਰ ਘੱਟ ਖਾਂਦਾ, ਗਰਮੀ ਦਾ ਸਟ੍ਰੈਸ ਜ਼ਿਆਦਾ, ਖਾ ਘੱਟ ਰਿਹਾ, ਉਹਦੀ ਇਮਿਊਨਿਟੀ ਘੱਟ ਜਾਂਦੀ ਹੈ, ਇਨਫੈਕਸ਼ਨਾਂ ਬਹੁਤ ਹੁੰਦੀਆਂ। ਸੋ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੁੰਦਾ ਹੀਟ ਸਟ੍ਰੈਸ ਕਰਕੇ। ਮੈਂ ਫਿਰ ਦੁਬਾਰਾ ਦੱਸਣਾ ਵੀ ਦੁੱਧ ਘਟਣਾ ਪ੍ਰਜਨਨ ਦੀ ਕਿਰਿਆ ਦੇ ਉੱਪਰ ਮਾੜਾ ਅਸਰ ਪੈਣਾ, ਤੇ ਤੀਸਰਾ ਇਨਫੈਕਸ਼ਨਾਂ ਹੋਣੀਆਂ ਗਰਮੀਆਂ ਦੇ ਵਿੱਚ। ਇਹ ਤਿੰਨੇ ਹੀ ਜਿਹੜਾ ਇਕਨੋਮਿਕ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ, ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਡੇਅਰੀ ਫਾਰਮਰ ਦਾ।
0: ਅੱਛਾ ਡਾਕਟਰ ਸਾਹਿਬ, ਹੁਣ ਗੱਲ ਇਹ ਹੈ ਕਿ ਦੇਖੋ ਇਹਦੇ ਚ ਜਿੱਦਾਂ ਆਪਾਂ ਕਹਿੰਦੇ ਕਿ ਬਰੀਡ, ਹੀਟ ਤੇ ਫੀਡ, ਤਿੰਨ ਚੀਜ਼ਾਂ ਪਸ਼ੂਆਂ ਦੇ ਜਿਹੜਾ ਹੈ ਆਪਾਂ ਕਿੱਤੇ ਦੇ ਵਿੱਚ ਮੰਨਦੇ ਹਾਂ।
1: ਹਾਂਜੀ,
0: ਹੁਣ ਕਾਰਨ ਤਾਂ ਗਰਮੀ ਹੈ,
1: ਹਾਂਜੀ,
0: ਕੀ ਕਾਰਨ ਸਾਡਾ ਰੱਖ ਰਖਾਵ ਵੀ ਹੈ?
1: ਬਿਲਕੁਲ, ਜੇ ਆਪਾਂ ਰੱਖ ਰਖਾਵ ਚ ਆਪਾਂ ਦੇਈਏ ਸ਼ੈੱਡ ਦੇਖੀਏ, ਆਪਾਂ ਕਿੱਥੇ ਰੱਖਦੇ ਹਾਂ ਜਾਨਵਰਾਂ ਨੂੰ ਸ਼ੈੱਡ ਚ? ਹੁਣ ਸ਼ੈੱਡ ਕਈ ਤਰ੍ਹਾਂ ਦੀਆਂ, ਪੱਕੀਆਂ ਛੱਡਣਾ, ਟੀਨ ਪਾਈ ਆ, ਲੈਂਟਰ ਪਾਇਆ, ਕਿਸੇ ਇਸ਼ਤੀਰੀਆਂ ਬਾਲੇ ਪਾਏ ਆ, ਕਈ ਕੱਚੀਆਂ ਛੱਡਣਾ, ਸਭ ਤੋਂ ਵਧੀਆ ਹੁੰਦੀਆਂ ਕੱਚੀਆਂ ਛੱਡਾਂ, ਲੇਕਿਨ ਅੱਜ ਕੱਲ੍ਹ ਲੋਕ ਜ਼ਿਆਦਾ ਉਹ ਪੱਕੀਆਂ ਛੱਡਾਂ ਪਾਉਂਦੇ ਆ। ਸੋ ਰੱਖ ਰਖਾਵ ਦਾ ਪੱਕੀਆਂ ਛੱਡਾਂ ਹੈਗੀਆਂ ਤਾਂ ਉਹਦੀ ਜਿਹੜੀ ਆ ਉਹ ਗਰਮ ਜ਼ਿਆਦਾ ਹੁੰਦੀਆਂ ਜੀ, ਗਰਮ ਜ਼ਿਆਦਾ ਹੁੰਦੀਆਂ, ਹੀਟ ਸਟ੍ਰੈਸ ਜ਼ਿਆਦਾ ਆਉਂਦੀਆਂ, ਫਿਰ ਆਪਣੇ ਕੋਲ ਜਗ੍ਹਾ ਨਹੀਂ ਬਚੀ ਇੰਡੀਆ 'ਚ, ਆਪਣੇ ਪੰਜਾਬ 'ਚ ਤਾਂ ਬਿਲਕੁਲ ਜਗ੍ਹਾ ਨਹੀਂ, ਜਿੱਥੇ ਇੱਕ ਜਾਨਵਰ ਨੂੰ 50 ਸਕੇਅਰ ਫੁੱਟ ਚਾਹੀਦਾ, ਮਤਲਬ ਕਿ 10 ਫੁੱਟ ਬਾਏ 5 ਫੁੱਟ, ਜੇ 10 ਮੱਝਾਂ ਹੈਗੀਆਂ ਤਾਂ 10 ਫੁੱਟ ਬਾਏ 50 ਫੁੱਟ ਦੀ ਸ਼ੈੱਡ ਚਾਹੀਦੀ। ਹੁਣ ਦੱਸੋ ਇੰਨੀ ਵੱਡੀ ਸ਼ੈੱਡ ਕੌਣ ਲੈਗੇ ਉਹ? ਇੱਥੇ ਕੀ ਹੁੰਦਾ, ਛੋਟੀ ਜਿਹੀ ਸ਼ੈੱਡ 'ਚ 10-12 ਪਸ਼ੂ ਬੜੇ ਹੁੰਦੇ ਆ। ਸੋ ਉਹਦੇ ਕਰਕੇ ਰੱਖ ਰਖਾਵ ਕਰਕੇ ਬਹੁਤ ਵੱਡਾ ਰੋਲ ਹੈ, ਤੇ ਆਪਣੀ ਹੁਣ ਗਲੋਬਲ ਵਾਰਮਿੰਗ, ਗਰਮੀ ਹੋਰ ਜ਼ਿਆਦਾ ਪੈਦਾ ਹੋ ਰਹੀ ਹੈ। ਸੋ ਪਹਿਲਾਂ ਜਾਨਵਰ ਚਰਦੇ ਹੁੰਦੇ ਸੀ, ਹੁਣ ਚਰਦੇ ਨਹੀਂ ਹੈਗੇ, ਹੁਣ ਸਾਰਾ ਦਿਨ ਅੰਦਰ ਹੀ ਰਹਿੰਦੇ। ਸੋ ਕਈ ਕੁਛ ਹੈਗਾ ਮਤਲਬ ਜਿਹੜਾ ਹੀਟ ਸਟ੍ਰੈਸ ਅੱਜ ਕੱਲ੍ਹ ਜ਼ਿਆਦਾ ਹੋ ਰਿਹਾ।
0: ਕੀ ਖੁਰਾਕ ਵੀ ਇਹਦੇ 'ਚ ਹਿੱਸੇਦਾਰ ਹੈ? ਜਦੋਂ ਆਪਾਂ ਮਨੁੱਖੀ ਜੀਵਨ ਸ਼ੈਲੀ 'ਚ ਦੇਖੀਏ ਕਿ ਗਰਮੀ ਦੇ ਦਿਨਾਂ 'ਚ ਆਮ ਤੌਰ 'ਤੇ ਕਿਉਂਕਿ ਬੱਲਾਂ ਵਾਲੀਆਂ ਸਬਜ਼ੀਆਂ ਕਿਉਂ ਖਾਧੀਆਂ ਜਾਂਦੀਆਂ ਨੇ ਜਾਂ ਕਿਉਂ ਹੁੰਦੀਆਂ ਨੇ, ਵੀ ਚੱਲਣ ਇਸ ਕਰਕੇ ਬਣਿਆ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਭਾਰੀ ਚੀਜ਼ ਸਾਨੂੰ ਹਜ਼ਮ ਕਰਨੀ ਸਾਡੇ ਲਈ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਗਰਮੀ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ, ਪਾਣੀ ਦੀ ਮਾਤਰਾ ਵਾਲੀਆਂ ਚੀਜ਼ਾਂ ਅਸੀਂ ਜ਼ਿਆਦਾ ਲੈਂਦੇ ਹਾਂ। ਕੀ ਇਹ ਨਹੀਂ ਲੱਗਦਾ ਕਿ ਪਸ਼ੂਆਂ ਦੇ ਵਿੱਚ ਭਾਰੀ ਖੁਰਾਕ ਦਾ ਵੀ ਇਹਦੇ ਨਾਲ ਕੁਛ ਵੱਧ ਸਕਦਾ ਹੈ?
1: ਇੱਦਾਂ ਹੁੰਦਾ ਜੀ, ਇੱਕ ਜਾਨਵਰ ਜਿਹੜਾ 450 ਕਿਲੋ ਦੀ ਗਾਂ ਹੈ ਜਾਂ ਮੱਝ ਹੈ, ਉਹਨੂੰ ਕਰੀਬ 35 ਕਿਲੋ ਰਾਸ਼ਨ ਚਾਹੀਦਾ ਦਿਨ ਚ, ਮਤਲਬ ਕਿ 25 ਕਿਲੋ ਹਰਾ ਚਾਰਾ ਵਧੀਆ ਕੁਆਲਿਟੀ ਦਾ, 7 ਕਿਲੋ ਉਹਨੂੰ ਬੜੇਵੇਂ ਜਾਂ ਖਲ ਜਾਂ ਫੀਡ ਚਾਹੀਦੀ ਹੈ, ਤੇ 4 ਕਿਲੋ ਤੂੜੀ ਚਾਹੀਦੀ ਹੈ। ਹੁਣ ਹੁੰਦਾ ਕਿ ਗਰਮੀਆਂ ਦੇ ਵਿੱਚ ਉਹ ਘੱਟ ਖਾਂਦਾ ਕਿਉਂਕਿ ਗਰਮੀ ਦਾ ਸਟ੍ਰੈਸ ਹੈ, ਉਹ ਕਰੀਬ 25-26 ਕਿਲੋ ਖਾਂਦਾ, ਖਾਣਾ ਸੀ ਉਹਨੇ 35-36 ਕਿਲੋ, 15 ਕਿਲੋ ਦੁੱਧ ਪੈਦਾ ਕਰਨ ਲਈ, ਹੁਣ ਖਾਣਾ ਉਹਨੇ 25-26। ਹੁਣ ਆਪਣਾ ਸਮੱਸਿਆ ਇਹ, ਆਪਾਂ 25-26 ਕਿਲੋ ਖੁਰਾਕ ਚ ਕਿਵੇਂ ਉਹਨੇ ਤੱਤ ਦਈਏ ਜਿਹੜੇ 35-36 ਕਿਲੋ ਖੁਰਾਕ ਦੇ ਵਿੱਚ ਹੋਣ? ਸੋ ਆਪਾਂ ਕਰਨਾ ਕੀ ਹੈ, ਇਹਦੇ ਵਿੱਚ ਫਾਈਬਰ ਘਟਾਉਣੇ ਆ, ਤੂੜੀ ਘਟਾਉਣੀ ਆ, ਚਾਰੇ ਜਿਹੜੇ ਹਰੇ ਚਾਰੇ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ।
0: ਖੁਰਾਕ ਦੇ ਬਾਬਤ ਆਪਾਂ ਗੱਲ ਕਰਾਂਗੇ, ਇੱਕ ਸੱਜਣ ਸਾਡੇ ਨਾਲ ਜੁੜੇ ਹੈ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਰੋਹਮ ਜੀ।
0: ਕੌਣ ਸਾਹਿਬ ਬੋਲਦੇ ਹੋ?
3: ਰੋਪੜ ਦਾ ਜੋਗਾ ਸਿੰਘ ਬੋਲਦਾ ਜੀ।
0: ਜੋਗਾ ਸਿੰਘ ਜੀ, ਕੀ ਸਵਾਲ ਹੈ ਬੱਚਾ?

0: ਉਹ ਮੇਰੀ ਬੇਨਤੀ ਹੈ ਜੀ, ਮੇਰੀ ਝੋਟੀ ਹੈ ਕੋ ਚੌਥਾ ਸਾਲ ਲੱਗਿਆ ਉਹਨੂੰ, ਸਪੌਂਸਰ ਝੋਟੀ ਹੈ ਤੇ ਉਹ ਨਵੇਂ ਦੁੱਧ ਨੀ ਹੋਈ ਜੀ ਹੁਣ ਤੱਕ ਉਹਦੀ, ਉਹਦੇ ਬਾਰੇ ਸਲਾਹ ਲੈਣੀ ਸੀ ਡਾਕਟਰ ਸਾਹਿਬ ਤੋਂ।
1: ਐਕਚੁਅਲੀ ਆਪਣੇ ਨਾਲ ਸੰਬੰਧ ਤਾਂ ਨਹੀਂ ਹੈ, ਲੇਕਿਨ ਫਿਰ ਵੀ ਆਪਾਂ ਦੱਸ ਦਿੰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਉਹਦੀ ਮਲੱਪ ਮਾਰਨ ਦੀ ਦਵਾਈ ਦੇਣੀ ਹੈ, ਡੀਵਰਮਿੰਗ ਕਰਨੀ ਹੈ, ਠੀਕ ਹੈ ਜੀ।
0: ਪਿੱਛੇ ਮੈਂ ਦਵਾਈ ਦੇਤੀ ਜੀ,
1: ਮਲੱਪ ਵੀ ਕਈ ਤਰ੍ਹਾਂ ਦੇ ਹੁੰਦੇ ਆ ਜੀ, ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ, ਰੋਟੇਸ਼ਨ ਤੇ ਦੇਣੀ ਹੁੰਦੀ ਹੈ, ਇੱਕ ਵਾਰੀ ਹੋਰ 15 ਦਿਨ ਬਾਅਦ ਹੋਰ, 15 ਦਿਨ ਬਾਅਦ ਹੋਰ, ਇਦਾਂ ਕਰਕੇ ਮਲੱਪ ਸਾਰੇ। ਉਸ ਤੋਂ ਬਾਅਦ ਆਪਾਂ ਮਿਨਰਲ ਮਿਕਸਚਰ ਪਾਉਣੀ ਹੈ। ਹੁਣ ਸਮੱਸਿਆ ਇਹ ਆ, ਸਾਡੇ ਕੋਲ ਜ਼ਮੀਨ ਥੋੜੀ ਆ, ਆਪਾਂ ਇੱਕ ਫਸਲ ਵੱਢੀ ਦੀ ਆ, ਹਫਤੇ ਬਾਅਦ ਦੂਜੀ ਲਾ ਦੀ ਦੀ ਹੈ, ਉਹਨੂੰ ਵੱਢੀ ਦਾ ਹਫਤੇ ਬਾਅਦ ਉਹ ਤੀਸਰੀ ਲਾ ਦੀ ਦੀ ਹੈ। ਸੋ ਆਪਣੀ ਜ਼ਮੀਨ 'ਚ ਨਾ ਤੱਤ ਖਤਮ ਹੋ ਰਹੇ ਆ, ਉਹਦੇ ਕਰਕੇ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਆ ਤੱਤ ਖਤਮ ਆ, ਬੰਦਿਆਂ 'ਚ ਵੀ ਕਮੀ ਆ, ਜਾਨਵਰਾਂ 'ਚ ਵੀ ਕਮੀ। ਹੁਣ ਕਰਨਾ ਕੀ, ਉਹਦਾ ਇਲਾਜ ਇਹ ਆ ਕਿ ਤੁਸੀਂ ਮਿਨਰਲ ਮਿਕਸਚਰ ਜ਼ਰੂਰ, ਧਾਤਾਂ ਦਾ ਚੂਰਾ ਜ਼ਰੂਰ ਪਾਉਣਾ, ਤਾਂ ਕਿ ਜਿਹੜੇ ਮਾਈਕਰੋ ਨਿਊਟ੍ਰੀਐਂਟ ਆ ਉਹ ਮਿਲਦੇ ਰਹਿਣ। ਪਹਿਲੀ ਗੱਲ ਤਾਂ ਮਲੱਪ ਮਾਰਨ ਦੀ ਦਵਾਈਆਂ ਦੇਣੀਆਂ, ਦੂਜੀ ਗੱਲ ਮਿਨਰਲ ਮਿਕਸਚਰ ਜ਼ਰੂਰ ਪਾਉਣੀ ਹੈ। ਮਿਨਰਲ ਮਿਕਸਚਰ ਹੁੰਦੇ ਆ ਧਾਤਾਂ ਦਾ ਚੂਰਾ, ਉਹ ਸਾਡੀ ਯੂਨੀਵਰਸਿਟੀ ਗੁਰੰਗ ਦੇ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਬਹੁਤ ਵਧੀਆ ਬਣਾਉਂਦੀ ਆ ਇਹ ਮਿਨਰਲ ਮਿਕਸਚਰ। ਦੇਖੋ 1000 ਰੁਪਏ ਦੀ 20 ਕਿਲੋ ਆਉਂਦੀ ਆ ਸਾਡੇ, ਤੇ ਬਾਹਰਲੇ ਜਿਹੜੇ ਹੈਗੇ ਆ ਜਿਹੜੇ ਹੋਰ ਪ੍ਰਾਈਵੇਟ ਵਾਲੇ ਸੈਕਟਰ ਵਾਲੇ ਉਹ ਬਹੁਤ ਮਹਿੰਗੀ ਲਾਉਂਦੇ ਆ, ਤੇ ਇਹ ਵੀ ਨਹੀਂ ਪਤਾ ਵਿੱਚ ਕੀ ਪਾਇਆ ਕੀ ਨਹੀਂ ਪਾਇਆ। ਸੋ ਸਾਡੀ ਯੂਨੀਵਰਸਿਟੀ ਤੋਂ ਮਿਨਰਲ ਮਿਕਸਚਰ ਖਰੀਦੋ, ਆਪਣਾ ਇਲਾਕਾ ਦੱਸੋ ਕਿਹੜੇ ਇਲਾਕੇ ਦਾ ਆ, ਇਲਾਕਾ ਨਿਰਧਾਰਿਤ ਮਿਨਰਲ ਮਿਕਸਚਰ ਦੇ ਦਈਏ ਅਸੀਂ। ਪਹਿਲਾਂ ਮਲੱਪ ਮਾਰਨੇ ਆ, ਡੀਵਰਮਿੰਗ ਕਰਨੀ, ਉਸ ਤੋਂ ਬਾਅਦ ਮਿਨਰਲ ਮਿਕਸਚਰ ਦੇਣੀ ਆ, ਫਿਰ ਆਪਾਂ ਗੱਲ ਕਰਾਂਗੇ ਜੀ ਗਾਂ ਬੋਲਦੀ ਜਾਂ ਨਹੀਂ ਬੋਲਦੀ।
2: ਹਾਂ, ਸ਼ੁਕਰੀਆ ਤੁਹਾਡਾ ਟੈਲੀਫੋਨ ਕਰਨ ਲਈ। ਹੋਰ ਵੀ ਸੱਜਣ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਡਾਕਟਰ ਸਾਹਿਬ ਨਾਲ ਕੋਈ ਸਲਾਹ ਹੈ ਜਾਂ ਕੋਈ ਦਿੱਕਤ ਹੈ, ਮੁਸ਼ਕਲ ਹੈ, ਸਾਂਝੀ ਕਰ ਸਕਦੇ ਹੈ। 0181-23-43 ਸਾਡਾ ਨੰਬਰ ਹੈ, ਡਾਕਟਰ ਸਿਮਰਤ ਸੈਣੀ ਸਾਡੇ ਨਾਲ ਨੇ। ਅੱਛਾ ਡਾਕਟਰ ਸਾਹਿਬ, ਆਪਾਂ ਖੁਰਾਕ ਦੀ ਗੱਲ ਕਰ ਰਹੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਦੇਣਾ ਤਾਂ ਅਸੀਂ ਸਾਰਾ ਕੁਝ ਉਹੀ ਆ, ਪਰ ਕਿੱਦਾਂ ਦੇਣਾ ਹੈ ਕਿ ਨਹੀਂ,
1: ਹਾਂਜੀ
2: ਕਿੱਦਾਂ ਕਰਨਾ ਹੈ?
1: ਸਭ ਤੋਂ ਪਹਿਲਾਂ ਮੈਂ ਸ਼ੈੱਡਾਂ ਦੀ ਗੱਲ ਕਰਾਂਗਾ, ਆਪਣੀ ਉਹ ਗੱਲ ਵਿੱਚ ਹੀ ਰਹਿ ਗਈ। ਜਿਹੜੀ ਸ਼ੈੱਡ ਦੀ ਉਚਾਈ ਹੈ ਨਾ 9 ਫੁੱਟ ਹੋਣੀ ਚਾਹੀਦੀ ਘੱਟੋ ਘੱਟ, ਹਰ ਇੱਕ ਜਾਨਵਰ ਪਿੱਛੇ 3x1 ਮਤਲਬ 3 ਸਕੁਅਰ ਫੁੱਟ ਦਾ ਇੱਕ ਰੋਸ਼ਨਦਾਨ ਹੋਵੇ। ਮਤਲਬ ਜੇ 10 ਜਾਨਵਰ ਤਾਂ 30 ਸਕੁਅਰ ਫੁੱਟ ਦਾ ਰੋਸ਼ਨਦਾਨ ਹੋਣਾ ਚਾਹੀਦਾ, ਚਾਹੇ ਉਹ 15x1 ਦੇ 2 ਹੋਣ, ਚਾਹੇ 30x1 ਦਾ 1 ਹੋਵੇ। ਦੂਜੀ ਗੱਲ, ਛੱਤ ਦੇ ਉੱਪਰ ਚਿੱਟਾ ਪੇਂਟ ਜ਼ਰੂਰ ਕਰਨਾ, ਕਿਉਂਕਿ ਅੱਜ ਕੱਲ੍ਹ ਛੱਤਾਂ ਹੁੰਦੀਆਂ ਪੱਕੀਆਂ, ਸੋ ਜ਼ਿਆਦਾ ਗਰਮ ਨਾ ਹੋ ਜਾਣ, ਚਿੱਟਾ ਜਿੱਦਾਂ ਕਲੀ ਦਾ ਪੇਂਟ ਕਰ ਕਲੀ ਕਰ ਸਕਦੇ ਹੋ, ਠੀਕ ਹੈ ਜੀ। ਤੀਸਰਾ, ਜਿਹੜੇ ਆਪਣੀ ਖਿੜਕੀਆਂ ਨੇ ਉਹਦੇ ਉੱਪਰ ਜਿਹੜੇ ਸਣ ਦੇ ਬੋਰੀਆਂ ਨੇ, ਜੂਟ ਗਨੀ ਬੈਗਸ ਜਾਂ ਹੋਰ ਕੋਈ ਬੋਰੀ ਜਿਹੜੀ ਪਾਣੀ ਚੂਸਦੀ ਆ, ਉਹ ਗਿੱਲੀ ਕਰਕੇ ਲਾਉਣੀ ਤਾਂ ਕਿ ਲੂਹ ਨਾ ਅੰਦਰ ਆਵੇ, ਠੀਕ ਹੈ ਜੀ। ਇਹ ਤਾਂ ਸ਼ੈੱਡ ਦਾ ਪ੍ਰਬੰਧ ਹੋ ਗਿਆ। ਦੂਸਰੀ ਗੱਲ ਕਰਨੀ, ਹੁਣ ਸ਼ੈੱਡ ਨੂੰ ਠੰਡਾ ਕਿੱਦਾਂ ਰੱਖਣਾ ਜੀ? ਖੁਰਾਕ ਨਾਲ ਜਿੰਨਾ ਖੁਰਾਕ ਦਾ ਰੋਲ, ਓਨਾ ਹੀ ਸ਼ੈੱਡ ਦਾ ਰੋਲ ਆ। ਖੁਰਾਕ ਨੂੰ ਇਹਨੂੰ ਸ਼ੈੱਡ ਨੂੰ ਠੰਡਾ ਰੱਖਣ ਲਈ ਇੱਕ ਤਾਂ ਉੱਪਰ ਚਿੱਟਾ ਪੇਂਟ ਕਰਤਾ, ਗਿੱਲੀਆਂ ਬੋਰੀਆਂ ਲਾਤੀਆਂ। ਤੀਸਰੀ ਗੱਲ, ਅੱਜ ਕੱਲ੍ਹ ਨਾ ਆਟੋਮੈਟਿਕ ਮਿਸਟਰ ਆਉਂਦੇ ਆ, ਫੋਗਰ ਆਉਂਦੇ ਆ, ਉਹ ਕਿ ਪਾਣੀ ਨਾ ਜਾਨਵਰ ਦੇ ਉੱਪਰ ਸਪਰੇ ਕਰਦੇ ਆ, ਛਿੜਕਾਉਂਦੇ ਆ, ਹਰ ਘੰਟੇ ਵਿੱਚ ਉਹਦੇ ਉੱਪਰ ਬਹੁਤ ਛੋਟੀ ਜਿਹੀ ਮੋਟਰ ਲੱਗੀ, ਜਿੱਦਾਂ ਆਪਣੇ ਕੂਲਰ 'ਚ ਮੋਟਰ ਲੱਗੀ ਹੁੰਦੀ ਹੈ, ਛੋਟੀ ਜਿਹੀ ਮੋਟਰ ਲੱਗੀ ਹੁੰਦੀ ਹੈ, ਘੰਟੇ 'ਚ 3-4 ਵਾਰੀ ਪਾਣੀ ਸਪਰੇ ਕਰਦੀ, ਹਰ ਵਾਰੀ 1-5 ਮਿੰਟ ਲਈ ਸਪਰੇ ਕਰਨਾ ਪਾਣੀ। ਹੁਣ ਪਾਣੀ ਸਪਰੇ ਕਰਦਾ ਜਾਨਵਰ ਠੰਡਾ ਨਹੀਂ ਹੁੰਦਾ, ਨਾਲ ਪੱਖਾ ਵੀ ਚਾਹੀਦਾ, ਫਰਾਟਾ ਚਾਹੀਦਾ, ਤਾਂ ਕਿ ਉਹ ਪਾਣੀ ਉੜੇ ਤੇ ਜਾਨਵਰ ਠੰਡਾ ਹੋ ਜਾਏ। ਸੋ ਹਰ ਘੰਟੇ 'ਚ 3-4 ਵਾਰੀ ਪਾਣੀ ਸਪਰੇ ਕਰਨਾ, ਤੇ ਨਾਲ ਪੱਖੇ ਨਾਲ ਉਹਨੂੰ ਉਡਾਉਣਾ ਵੀ ਹੈ। ਜ਼ਿਆਦਾ ਪਾਣੀ ਵੀ ਸਪਰੇ ਨਹੀਂ ਕਰਨਾ, ਤਾਂ ਕਿ ਜਾਨਵਰ ਗਿੱਲਾ ਹੀ ਹੋ ਜਾਏ, ਉਹਦੀਆਂ ਖੁਰੀਆਂ ਗਲ ਜਾਣ ਜਾਂ ਉਹਨੂੰ ਇਨਫੈਕਸ਼ਨ ਚੱਡਿਆਂ ਦੀ ਮੈਸਟਾਈਟਿਸ ਹੋ ਜਾਏ। ਸੋ ਇਹ ਤਾਂ ਦੂਜੀ ਗੱਲ ਇਹ ਆ, ਜਦ ਆਪਾਂ ਦੁੱਧ ਚੋਣਾ ਨਾ, ਉਦੋਂ ਸੋਕਰ ਹੁੰਦੇ ਆ ਜਾਨਵਰ ਨੂੰ, ਸੋਕਰ ਜਾਂ ਕੂਲਿੰਗ ਪੈਡ ਹੁੰਦੇ ਆ ਜੀ, ਜਿੱਥੇ ਜਿਹੜੇ ਵੱਡੇ ਫਾਰਮਰ ਆ 50 ਗਾਈਆਂ ਰੱਖੀਆਂ, ਉਹ ਜਦ ਮਿਲਕ ਪਾਰਲਰ 'ਚ ਲੈ ਕੇ ਜਾਂਦੇ ਆ, ਉਹਨਾਂ ਨੇ ਬੜੇ ਵਧੀਆ ਸੋਕਰ ਰੱਖੇ ਹੁੰਦੇ, ਉਹ ਪਾਣੀ ਸੋਕਦੇ ਨੇ। ਜਿੱਦਾਂ ਪੁਰਾਣੇ ਜ਼ਮਾਨੇ 'ਚ ਕੂਲਰ 'ਚ ਨਾ ਫੂਸ ਹੁੰਦਾ ਸੀ, ਅੱਜ ਕੱਲ੍ਹ ਕੂਲਰਾਂ 'ਚ ਸੋਕਰ ਆ ਗਏ, ਬਹੁਤ ਵਧੀਆ ਕੁਆਲਿਟੀ ਦੇ, ਉਹ ਗਿੱਲੇ ਹੁੰਦੇ ਆ, ਉਹਨਾਂ ਨਾਲ ਖੁਰੀਆਂ ਜਿਹੜੀਆਂ ਗਿੱਲੀਆਂ ਰਹਿੰਦੀਆਂ, ਠੰਡੀਆਂ ਹੋ ਜਾਂਦੀਆਂ, ਚੱਡਾ ਠੰਡਾ ਹੋ ਜਾਂਦਾ, ਜਾਨਵਰ ਕੰਫਰਟੇਬਲ ਮਹਿਸੂਸ ਕਰਦਾ, ਵਧੀਆ ਮਹਿਸੂਸ ਕਰਦਾ। ਸੋ ਜਦ ਜਾਨਵਰ ਵਧੀਆ ਮਹਿਸੂਸ ਕਰਦਾ, ਉਹਦੇ ਦਿਮਾਗ 'ਚ ਇੱਕ ਹਾਰਮੋਨ ਹੁੰਦਾ ਜੀ ਆਕਸੀਟੋਸਿਨ, ਉਹ ਰਿਲੀਜ਼ ਹੁੰਦਾ, ਉਹਨਾਂ ਦੁੱਧ ਜ਼ਿਆਦਾ ਵਧੀਆ ਉਤਰਦਾ ਤੇ ਜ਼ਿਆਦਾ ਦੁੱਧ ਦੀ ਪੈਦਾਵਾਰ ਹੁੰਦੀ ਹੈ, ਠੀਕ ਹੈ ਜੀ। ਹੁਣ ਆਪਾਂ ਖੁਰਾਕ ਦੇ ਬਾਰੇ ਗੱਲ ਕਰੀਏ, ਮੈਂ ਕਿਹਾ ਸੀ ਆਪਾਂ ਖੁਰਾਕ ਇਹੋ ਜਿਹੀ ਦੇਣੀ ਹੈ।
2: ਇੱਕ ਸੱਜਣ ਜੁੜ ਗਿਆ, ਸਤਿ ਸ੍ਰੀ ਅਕਾਲ ਜੀ। ਕੌਣ ਸਾਹਿਬ ਬੋਲ ਰਹੇ? ਰੇਡੀਓ ਸੈੱਟ ਦੀ ਆਵਾਜ਼ ਘਟਾਓ ਪਹਿਲਾਂ।
3: ਲਓ ਜੀ, ਕਢਾ ਦਿੰਦੇ ਹਾਂ।
2: ਹਾਂ, ਕੌਣ ਬੋਲਦੇ, ਕਿੱਥੋਂ ਬੋਲਦੇ ਹੋ?
3: ਹਰਦਾਮ ਸਿੰਘ ਬੋਲ ਰਿਹਾ ਜੀ, ਪਿੰਡ ਸ਼ਾਹਪੁਰ, ਤਹਿਸੀਲ ਮਲੋਹ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ।
2: ਸੱਜਣੋ, ਕੀ ਸਵਾਲ ਹੈ ਤੁਹਾਡਾ?
3: ਤੁਹਾਨੂੰ ਕਰਦੇ ਗੱਲ ਜੀ, ਸਾਡੀ ਇੱਕ ਗਾਈ ਹੈ ਸਾਹੀਵਾਲ, ਉਹ 2-3 ਸੂਬੇ ਤਾਂ ਸੋਈ ਆ, ਹੁਣ ਉਹ ਰਹਿੰਦੀ ਨੀ, ਕਰਾਉਣਾ ਮੈਂ ਗੱਲ। ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਜੀ,
3: ਕੁਲਜਿੰਦਰ ਸਿੰਘ ਬੋਲ ਰਿਹਾ ਜੀ।
2: ਹਾਂਜੀ, ਦੱਸੋ ਕੀ ਸਮੱਸਿਆ?
3: ਅੱਛਾ, ਗਾਂ ਨਾ ਅੱਗੇ ਹਰੇਕ ਫਰਵਰੀ ਸੂ ਪੈਂਦੀ ਸਾਲ ਬਾਅਦ, ਇਸ ਵਾਰ ਉਹ ਰਹਿ ਨੀ ਰਹੀ।
2: ਅੱਛਾ,
3: ਤੇ ਮੈਂ ਉਹਦੀ ਡਿਵਰਮਿੰਗ ਕਰਕੇ ਮਿਨਰਲ ਮਿਕਸਚਰ ਚਾ ਰਿਹਾ ਉਹਨੂੰ, ਹੁਣ ਅਜੇ ਹੀਟ ਚ ਨੀ ਆਈ।
1: ਆਪਣਾ ਮਿਨਰਲ ਮਿਕਸਚਰ ਆਪਾਂ ਕਿੱਥੋਂ ਲਿਆ ਜੀ?

0: ਤੁਸੀਂ ਨਾ ਸਾਡੀ ਯੂਨੀਵਰਸਿਟੀ ਦਾ ਨਾ ਆਪਣਾ ਇਲਾਕਾ ਦੱਸੋ, ਕਿਹੜੇ ਇਲਾਕੇ ਚ ਆਏ ਹੋ? ਸਾਡੇ ਕੋਲ ਇਲਾਕਾ
1: ਅਮਲੋਹ ਦਾ ਇਲਾਕਾ
2: ਅਮਲੋਹ।
0: ਹਾਂਜੀ, ਇਲਾਕਾ ਨਿਰਧਾਰਿਤ ਮਿਨਰਲ ਮਿਕਸਚਰ ਹੁੰਦੇ, ਤਿੰਨ ਚਾਰ ਤਰ੍ਹਾਂ ਦੇ ਮਿਨਰਲ ਮਿਕਸਚਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਤਿਆਰ ਕੀਤੇ ਹੋਏ ਆ। ਹਰ ਇੱਕ ਇਲਾਕੇ ਦੀ ਅਲੱਗ ਅਲੱਗ ਕਮੀ ਹੁੰਦੀ ਆ, ਅਸੀਂ ਉਹ ਕਮੀ ਉਹ ਜ਼ਿਆਦਾ ਪਾਈ। ਜਿੱਦਾਂ ਮੰਨ ਲਓ ਬੇਟ ਦਾ ਇਲਾਕਾ, ਬੇਟ ਦੇ ਇਲਾਕੇ 'ਚ ਹੁਣ ਕਾਪਰ ਦੀ ਕਮੀ ਆ, ਅਸੀਂ ਕਾਪਰ ਸਲਫੇਟ ਜ਼ਿਆਦਾ ਪਾਇਆ ਹੋਇਆ। ਹੁਣ ਇੱਦਾਂ ਕਰਕੇ ਤੁਸੀਂ ਜਿੱਦਾਂ ਬਠਿੰਡੇ ਦਾ ਇਲਾਕਾ, ਬਠਿੰਡੇ ਦੇ ਇਲਾਕੇ 'ਤੇ ਅਸੀਂ ਕੈਲਸ਼ੀਅਮ ਫੋਸਫੇਟ ਜ਼ਿਆਦਾ ਪਾਇਆ,
1: ਪਟਿਆਲਾ ਉਹਦਾ ਇਲਾਕਾ ਹੋ।
0: ਹਾਂਜੀ, ਉਹ ਉੱਥੇ ਜਾ ਕੇ ਸਾਡੇ ਯੂਨੀਵਰਸਿਟੀ ਤੋਂ ਇਲਾਕਾ ਨਿਰਧਾਰਿਤ ਮਿਨਰਲ ਮਿਕਸਚਰ ਲਓ, ਤਿੰਨ ਚਾਰ ਤਰ੍ਹਾਂ ਦੀ ਡੀਵਰਮਿੰਗ ਹੁੰਦੀ ਆ, ਮੜੱਪ ਮਾਰਨ ਦੀ ਦਵਾਈਆਂ ਦਿਓ, ਫਿਰ ਮਿਨਰਲ ਮਿਕਸਚਰ ਪਾਓ। ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕੁਛ ਵੀ, ਕਿਉਂਕਿ ਮਿਨਰਲ ਮਿਕਸਚਰ ਤੁਸੀਂ ਕੀ ਪਾ ਰਹੇ ਹੋ ਇਹਦਾ ਕੁਛ ਪਤਾ ਨਹੀਂ ਲੱਗ ਸਕਦਾ। ਤੀਸਰੀ ਗੱਲ ਹੋ ਸਕਦੀ ਇਨਫੈਕਸ਼ਨ ਹੋ ਸਕਦੀ ਹੈ, ਉਹਦੇ ਜਿਹੜੇ ਬੱਚੇਦਾਨੀ ਦੀ ਸਫਾਈ ਕਰਾ ਸਕਦੇ ਹੋ ਤੁਸੀਂ। ਸੋ ਇਹ ਤਿੰਨ ਚਾਰ ਗੱਲਾਂ ਹੁੰਦੀਆਂ ਜਿਹਦੇ ਕਰਕੇ ਜਾਨਵਰ ਠਹਿਰਦਾ ਨਹੀਂ। ਬਾਕੀ ਹੀਟ ਸਟ੍ਰੈਸ ਮੈਂ ਦੱਸਿਆ, ਹੀਟ ਸਟ੍ਰੈਸ ਕਰਕੇ ਵੀ ਜਾਨਵਰ ਠਹਿਰਦਾ ਨਹੀਂ ਹੈਗਾ, ਲੇਕਿਨ ਦੇਸੀ ਗਾਈਆਂ ਚ ਸਾਹੀਵਾਲ ਗਾਈਆਂ ਹੀਟ ਸਟ੍ਰੈਸ ਕੋਈ ਖਾਸ ਹੁੰਦਾ
1: ਨਹੀਂ ਹੁੰਦਾ ਬਿਲਕੁਲ। ਸੋ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਸੀ, ਜਿਹਨੂੰ ਇੱਦਾਂ ਇੱਕ ਯੂਨੀਵਰਸਿਟੀ ਦਾ ਜਿਹੜਾ ਹੈ ਉਹ ਮਿਨਰਲ ਮਿਕਸਚਰ ਜਿਹੜਾ ਤੁਸੀਂ ਇਸਤੇਮਾਲ ਕਰੋ, ਤੇ ਡੀਵਰਮਿੰਗ ਦੇ ਵੀ ਜਿਹੜੇ ਅਲੱਗ ਅਲੱਗ ਸਾਈਕਲ ਹੈ ਉਹਨਾਂ ਨੂੰ ਜਿਹੜਾ ਹੈ ਪੂਰਾ ਕਰੋ, ਫਿਰ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਉਹਦਾ ਰਿਜ਼ਲਟ ਜਾਂ ਸਿੱਟਾ ਮਿਲੇਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹੋਰ ਵੀ ਸੱਜਣ ਸਾਡੇ ਨਾਲ ਜੁੜ ਸਕਦੇ ਹੈ, 0818-1342-1773 ਸਾਡਾ ਨੰਬਰ ਹੈ, ਡਾਕਟਰ ਸਿਮਰਤ ਸੈਣੀ ਸਾਡੇ ਨਾਲ ਨੇ। ਅੱਛਾ ਡਾਕਟਰ ਸਾਹਿਬ, ਖੁਰਾਕ ਦੀ ਗੱਲ ਫਿਰ ਵਿੱਚ ਰਹਿ ਗਈ ਸੀ।
0: ਹਾਂਜੀ ਹਾਂਜੀ,
1: ਤੇ ਹਾਂ
0: ਖੁਰਾਕ ਲਈ ਮੈਂ ਦੱਸਿਆ ਸੀ ਤੁਹਾਨੂੰ 450 ਜਿਹੜੀ ਕਿਲੋ ਦੀ ਮੱਝ ਜਾਂ ਗਾਂ ਹੈ ਉਹ 15 ਕਿਲੋ ਦੁੱਧ ਦਿੰਦੀ, ਮੰਨ ਲਓ ਆਪਾਂ ਐਗਜ਼ਾਮਪਲ ਲੈਂਦੇ ਹਾਂ, ਉਹਨੂੰ 2-3% ਡਰਾਈ ਮੈਟਰ ਦੀ ਇਨਟੇਕ ਚਾਹੀਦੀ ਹੈ, ਮਤਲਬ ਕਿ ਕਰੀਬ ਕਰੀਬ 25 ਕਿਲੋ ਹਰਾ ਚਾਰਾ ਚਾਹੀਦਾ, 7 ਕਿਲੋ ਫੀਡ ਚਾਹੀਦੀ ਹੈ ਕੰਸਨਟ੍ਰੇਟ ਚਾਹੀਦਾ, ਔਰ 4 ਕਿਲੋ ਕਰੀਬ ਤੂੜੀ ਚਾਹੀਦੀ। ਹੁਣ ਉਹਨੇ ਇੰਨਾ 35-36 ਕਿਲੋ ਉਹਨੇ ਖਾਣਾ ਨੀ, ਉਹਨੇ ਗਰਮੀਆਂ ਚ ਬਹੁਤ ਘੱਟ ਖਾਣਾ, ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ। ਸੋ ਆਪਾਂ 25 ਕਿਲੋ ਦੇ ਹਿਸਾਬ 25 ਕਿਲੋ ਚ ਆਪਾਂ ਉਹਨੇ ਤੱਤ ਪਾਉਣੇ ਆ ਜਿਹੜੇ 35 ਕਿਲੋ ਦੇ ਬਰਾਬਰ ਨੋਰਮਲ ਗਾਂ ਦੇ ਹੋ ਜਾਣ, ਜਿਹੜਾ 35 ਕਿਲੋ ਤਾਂ ਖਾਊਗੀ ਜੇ ਵਧੀਆ ਮੌਸਮ ਹੋਊਗਾ। ਹੁਣ 35 ਕਿਲੋ ਦਾ ਖਾਣਾ ਨੀ, 25 ਕਿਲੋ ਚ ਆਪਾਂ ਉਹਨੇ ਤੱਤ ਕਿੱਦਾਂ ਪਾਵਾਂਗੇ? ਉਹ ਚ ਆਪਾਂ ਫਾਈਬਰ ਘਟਾਉਣਾ, ਹਰਾ ਚਾਰਾ ਵਧੀਆ ਕੁਆਲਿਟੀ ਦਾ ਪਾਉਣਾ, ਫਾਈਬਰ ਨੂੰ ਘਟਾਉਣਾ, ਕਿਉਂਕਿ ਜਦ ਫਾਈਬਰ ਆਪਾਂ ਪਾ ਦਿੰਦੇ ਨਾ ਫਾਈਬਰ ਨੂੰ ਹਜ਼ਮ ਕਰਨ ਚ ਜਾਨਵਰ ਦਾ ਜ਼ੋਰ ਲੈਂਦਾ, ਹੋਰ ਹੀਟ ਪੈਦਾ ਹੁੰਦੀ ਹੈ, ਉਹਨੂੰ ਸਵਾਦ ਵੀ ਨਹੀਂ ਲੱਗਦਾ। ਇਸ ਲਈ ਆਪਾਂ ਫਾਈਬਰ ਘਟਾਉਣਾ, ਹਰਾ ਚਾਰਾ ਜ਼ਿਆਦਾ ਪਾਉਣਾ। ਦੂਜੀ ਗੱਲ, ਜਿਹੜਾ ਆਪਾਂ ਖੁਰਾਕ ਆ ਨਾ ਉਹ ਸਵੇਰੇ 7 ਵਜੇ ਤੋਂ ਪਹਿਲਾਂ ਜਿਹੜੀ ਆ ਚਾਰਾ ਪਾ ਲੈਣਾ ਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਬਣਾ, ਕੋਈ ਦੁਪਹਿਰ ਨੂੰ ਗਰਮੀ ਚ ਖਾਣ ਨੂੰ ਜੀ ਨਹੀਂ ਕਰਦਾ, ਆਪਾਂ ਉਦੋਂ ਪਾਈਏ ਤਾਂ ਠੰਡਾ ਹੋਵੇ, ਸਵੇਰੇ 7 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਤੇ ਰਾਤ ਨੂੰ ਇੱਕ ਵਾਰੀ ਪਾ ਦਈਏ।
1: ਇੱਕ ਸੱਜਣ ਜੁੜਿਆ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ।
3: ਭਜਨ
1: ਸਿੰਘ ਜੀ, ਕੀ ਸਵਾਲ ਹੈ?
3: ਡਾਕਟਰ ਸਾਹਿਬ ਨੂੰ ਪੁੱਛਣਾ ਜੇ ਵੀ ਝੋਟੀ ਫੇਰ ਖਾ ਜਾਂਦੀ
0: ਹੈ,
1: ਫੇਰ ਜਾਂਦੀ ਹੈ,
0: ਪਹਿਲਾਂ ਠੀਕ ਹੈ? ਉਹ ਪਹਿਲੀ ਗੱਲ ਤਾਂ ਜੀ ਡਾਕਟਰ ਤੋਂ ਆਪਾਂ ਚੈੱਕ ਕਰਾਉਣਾ ਵੀ ਉਹਦੇ ਬੱਚੇ ਦਾ ਨੀ ਠੀਕ ਆ, ਕੋਈ ਪਹਿਲਣਾ ਹਜੇ ਤਾਂ ਸੂਈ ਨੀ ਹੋ, ਠੀਕ ਹੈ ਜੀ? ਤੇ ਦੂਜੀ ਗੱਲ ਹੋਈ ਗੱਲਾਂ ਵੀ ਪਹਿਲਾਂ ਉਹਦੀ ਆਪਾਂ ਡੀਵਰਮਿੰਗ ਕਰਨੀ ਹੈ ਚੰਗੀ ਤਰ੍ਹਾਂ, ਅਲੱਗ ਅਲੱਗ ਤਰ੍ਹਾਂ ਦੇ ਡੀਵਰਮਰ ਦੇ ਨਾਲ। ਉਸ ਤੋਂ ਬਾਅਦ ਆਪਾਂ ਉਹਨੂੰ ਦੇਖਣਾ ਕੋਈ ਕਮੀ ਤਾਂ ਨੀ ਮਿਨਰਲ ਮਿਕਸਚਰ ਧਾਤਾਂ ਦਾ ਚੂਰਾ ਜ਼ਰੂਰ ਪਾਉਣਾ, ਠੀਕ ਹੈ ਜੀ? ਤੇ ਤੀਸਰੀ ਗੱਲ ਹੁੰਦੀ ਹੈ ਇਨਫੈਕਸ਼ਨ ਨਾ ਹੋਵੇ ਅੰਦਰ, ਉਹ ਵੀ ਡਾਕਟਰ ਸਾਹਿਬ ਚੈੱਕ ਕਰਨਗੇ ਵੀ ਅੰਦਰ ਇਨਫੈਕਸ਼ਨ ਤਾਂ ਨਹੀਂ, ਕੋਈ ਕਹਿੰਦੇ ਅੰਦਰੋਂ ਪਸ ਤਾਂ ਨਹੀਂ ਨਿਕਲਦੀ, ਪਾਕ ਤਾਂ ਨਹੀਂ ਨਿਕਲਦੀ ਪਿੱਛੋਂ। ਸੋ ਇਹ 3-4 ਗੱਲਾਂ ਹੀ ਹੁੰਦੀਆਂ ਜਿਹਦੇ ਕਰਕੇ ਜਾਨਵਰ ਠਹਿਰਦਾ ਨਹੀਂ, ਤੇ ਬਾਕੀ ਆਪਾਂ ਗੱਲ ਕਰ ਰਹੇ ਹੀਟ ਸਟ੍ਰੈਸ ਤਾਂ ਨਹੀਂ, ਜੇ ਦੋਗਲੀ ਨਸਲ ਦੀ ਆ ਤਾਂ ਉਹਨੂੰ ਮਤਲਬ 26 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਨਹੀਂ ਹੋਣਾ ਚਾਹੀਦਾ ਉਹਦੇ ਲਈ। ਦੋਗਲੀ ਨਸਲ ਦੀ ਹੈ ਜੀ, ਕਿਹੜੀ ਹੈ?
1: ਕਿਹੜੀ ਨਸਲ ਕਿਹੜੀ ਹੈ?
0: ਨੀਲੀ ਰਾਵੀ ਨੂੰ ਕੋਈ ਉਹਦਾ ਇਹ ਆ ਵੀ ਮੱਝਾਂ ਹੈਗੀਆਂ ਤੇ ਇਹਨਾਂ ਨੂੰ ਵੀ ਹੀਟ ਸਟ੍ਰੈਸ ਹੋ ਜਾਂਦਾ, ਪਰ ਮਤਲਬ ਹਜੇ 35 ਹਜੇ ਇੰਨਾ ਹੀਟ ਸਟ੍ਰੈਸ ਹੋਇਆ ਨਹੀਂ, ਹਜੇ 35-36 ਡਿਗਰੀ ਟੈਂਪਰੇਚਰ ਚੱਲਦਾ। ਤੋ ਮੇਨ ਇਹੀ ਆ ਕਿ ਇਨਫੈਕਸ਼ਨ ਅੰਦਰ ਹੋਵੇ, ਕੋਈ ਜੈਨੇਟਿਕ ਡਿਫੈਕਟ ਨਾ ਹੋਵੇ, ਤੇ ਜਾਂ ਉਹਦੇ ਕੀ ਕਹਿੰਦੇ ਆਪਾਂ ਵੀ ਉਹਦੀ ਕੋਈ ਕਮੀ ਨਾ ਹੋਵੇ, ਮਿਨਰਲ ਮਿਕਸਚਰ ਧਾਤਾਂ ਦਾ ਚੂਰਾ ਪਾਉਣਾ ਜੀ, ਤੇ ਹੋਰ ਗੱਲ ਹੈਗੀ ਵੀ ਉਹਦੀ ਮੜੱਪ ਮਾਰਨ ਦੀ, ਹੋਰ ਕੁਛ ਨਹੀਂ ਹੁੰਦਾ ਇਸ ਤੋਂ ਇਲਾਵਾ, ਮਤਲਬ ਕਿ ਜਾਂ ਗੂੰਗਾ ਹੋਇਆ ਹੁੰਦਾ ਉਹ ਡਾਕਟਰ ਸਾਹਿਬ ਦੇਖ ਕੇ ਦੱਸਣਗੇ ਵੀ ਕਿਹੜੀ ਚੀਜ਼ ਦੇ ਕਾਰਨ ਹੈ।
1: ਤੁਹਾਡੇ ਲਾਗੇ ਛਾਗੇ ਦੇਖੋ ਕੋਈ ਨਾ ਕੋਈ ਜਿਹੜਾ ਹੈ ਕੇਂਦਰ ਹੋਣਾ ਹੈ, ਪਸ਼ੂ ਵਾਲ ਕੇਂਦਰ,
0: ਤਾਰਾਂ ਕੀ
3: ਤਾਰਾਂ
0: ਕਹਿੰਦੀ, ਮਤਲਬ ਹੀਟ ਚ ਤੁਸੀਂ ਉਹਨੂੰ ਉਸ ਵੇਲੇ ਲਵਾਇਆ ਫਿਰ?
3: ਹਾਂਜੀ, ਉਦੋਂ ਲਵਾਈ ਜੇ ਫਿਰ ਜਾਂਦੀ।
0: ਮੈਂ ਉਹੀ ਗੱਲ ਕਹਿੰਦਾ ਡਾਕਟਰ ਨੂੰ ਚੰਗੀ ਤਰ੍ਹਾਂ ਚੈੱਕ ਕਰੋ, ਅੰਦਰ ਇਨਫੈਕਸ਼ਨ ਤਾਂ ਨਹੀਂ ਹੈਗੀ, ਮਤਲਬ ਬੋਲਦੀ ਆ ਉਹਦੀ ਹੈ ਤੇ, ਲੇਕਿਨ ਉਹ ਠਹਿਰਦੀ ਨਹੀਂ ਪਈ, ਇਹੀ ਗੱਲ। ਸੋ ਤਿੰਨ ਸਵਾਲਾਂ, ਤਿੰਨ ਸੱਜਣਾਂ ਦੇ ਸਵਾਲ ਕੀਤੇ, ਤਿੰਨਾਂ ਦੇ ਇੱਕੋ ਹੀ ਸਵਾਲ ਹੈਗੇ ਆ ਵੀ ਉਹ ਠਹਿਰਦੀ ਨਹੀਂ ਜੀ। ਸੋ ਸਮੱਸਿਆ ਫਿਰ ਉਹੀ ਹੁੰਦੀ ਆ, ਡਿਵਰਮਿੰਗ, ਮਿਨਰਲ ਮਿਕਸਚਰ, ਧਾਤਾਂ ਦਾ ਚੂਰਾ ਜਾਂ ਕੋਈ ਇਨਫੈਕਸ਼ਨ।
1: ਇੱਕ ਆਮ ਸਮੱਸਿਆ ਹੈ ਡਾਕਟਰ ਸੈਣੀ ਜੀ, ਇੱਕ ਆਮ ਸਮੱਸਿਆ ਹੈ ਕਿ ਬਹੁਤ ਸਾਰੇ ਜਿੱਦਾਂ ਸਾਡੇ ਜਦੋਂ ਤੁਸੀਂ ਜ਼ਿਕਰ ਕੀਤਾ ਹੈ, ਬਹੁਤ ਸਾਰੇ ਕਿਸਾਨਾਂ ਦੀ ਇਹ

ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ ਹੋ ਜੁਗ ਜੁਗ ਫੇਰ ਵਟਾਈਆ ਗਿਆਨੇ ਬੁੱਝੇ ਤਾਹੇ ਸਭ ਜੁਗ ਸੰਤੋ ਕਾ।

0: ਕਾਲੀਦਾਸ ਗਨਕਾ ਕੂੜ ਜੈਰ ਥਵਾ ਮਹੱਲਾ ਪਹਿਲਾ।
1: ਸ਼ਾਮ ਕਸਤਮ ਸਵਾਮੀ ਸੱਚ ਮੈਂ ਅੱਛਾ ਸੱਚ ਰਹੇ ਸਭ ਸੱਚ ਸਮਾਵੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾਂ ਮੈਂ ਸੂਰ ਲੈ ਲੈ ਪ੍ਰਾਚਿਤ ਜਾਰ ਨਾਨ ਤੋਂ ਮੁਖ ਅੰਤਰ ਪਾਰ ਜੁਜ ਮੈਂ ਜੋ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਤ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਅਥਰਪਣ ਹੋਆ ਨਾ ਖੁਦਾਈ ਅਨੁਭਾਇਆ ਨੀਲ ਬਸਤਨ ਲੈ ਕੇ ਆਪਣੇ ਪੈਰੇ ਤੁਰਕ ਪਠਾਣੀ ਅਮਲ ਕੀਆ
2: ਚਾਰੇ ਵੇਦ ਹੋਏ ਸੱਚਿਆ।

0: ਕਰ ਤੇ ਰਾਜ ਤੋਲੀਏ ਨੇ ਸਗਾਉਣਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੁਣ ਤਾਂ ਮਿਰਗਾ ਹੈ ਸੀਸ ਨਿਵਾਇਆ ਕਿਆ ਕੀਏ ਜਾਗ ਦੇਖ ਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦਨ ਸਨ ਪੁਜ ਸੁਰਗ ਸਮਾਨ ਮੁਖ ਝੂਠ ਵਿਭੂ ਖੰਧਾਰਨ ਤੈ ਪਾਲ ਤਿਆਲ ਵਿਚਾਰਨ ਗਲ ਮਾਲ ਤਿਲਕ ਲਲਾਟਨ ਦੋ ਤੋਤੀ ਬਸਕ ਪਾਟਨ ਜੇ ਜਾਣ ਵਰਮੰ ਕਰਮੰ

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਬਨ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨਡਿੱਠ ਕੀਤਾ ਦਿਨਾ

ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ

ਸਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾ

ਆਦੀ ਦੇਗ ਹਾਜ਼ਰ ਹੈ ਦਾਰੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾ

0: ਸਾਖ ਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਉ ਜੀ ਕਹਾਈ ਤਾ ਪਾਂਡੇ ਕਤ ਨਾ ਇਹੋ ਧੁੱਤੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁਲਣ ਆਇਆ ਬੈ ਚੌਕੇ ਪਾਇਆ ਸਿੱਖਾਂ ਕਾਂ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਹਾਂ ਛੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਗ ਜਾ ਰਹੀਆਂ ਲੱਖ ਕੁੜੀਆਂ ਲੱਗਾ ਲੱਠੀਆਂ ਪੈ ਨਾਮੀਆਂ ਰਾਤ ਦਿਨ ਸੀ ਨਾਲ ਤੱਕ ਪਾਓ ਕੱਤੀ ਆ ਬਾਹਮਣ ਵੱਟਿਆ।

ਤੰਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਮੇ ਤਗਾ ਪੇ ਵਤੈ ਵਰ ਤਾਗੇ ਅਵਰਾ ਕਰਤਾ ਹੈ ਲੈ ਭੜ ਕਰੇ ਬਿੜੀਆ ਕੜਕਾ ਦਰ ਦੱਸੇ ਰਾਓ ਸੁਣ ਖੋ ਲੋਕ।

0: ਲੋਕ ਮਹੱਲਾ ਪਹਿਲਾ ਗਊ ਬ੍ਰਹਿਮਣ ਕਉ ਕਰ ਲਾਭੋ ਗੋਬਰ ਧਰਨ ਨਾ ਜਾਈ ਧੋਤੀ ਟਿਕੋ ਤੈ ਜਪ ਮਾਲੀ ਧਾਨ ਮਲੇ ਛਾਂ ਖਾਈ ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਤੁਰਕਾ ਭਾਏ ਛੋਡੀ ਲੈ ਪਾਖੰਡਾ ਨਾਮ ਲੈ ਜਾਏ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਵਗਾਇਨ ਤਿੰਨ ਗਲਤਾ ਤਿੰਨ ਖਰ ਬ੍ਰਾਹਮਣ ਪੂਰਾ ਨਾਦ ਪਨਾ ਪਿਆ ਵੈ ਕੋਈ ਸਾਧ ਕੁੜੀ ਰਾਸ ਕੁੜਾ ਵਾਪਾਰ।

ਸ਼ਲੋਕ ਮਹੱਲਾ ਪਹਿਲਾ ਜੇ ਮੋਹਾ ਕਾ ਕਰ ਮੋਹੇ ਕਰ ਮੋਹੇ ਪਿਤਰੀ ਦੇ ਅੱਗੇ ਵਸਤ ਸਜਾਣੀਏ ਪਿਤਰੀ ਚੋਰ ਤੇਰੇ